0: अदे रेडियो द्वारा जुड़े हो।
1: जी आया नु जी एस पी एस से पंजाबी प्रोग्राम विच तुहाडा बहुत बहुत स्वागत है जी। अज आ जी दिन बुधवार जुलाई महीने की पहली तरीक ते सिडनी तो मैं जसमीत कौर लैके हाजिर हाँ तुहाडा अपना एस पी एस पंजाबी प्रोग्राम। सारे सुन रहे स्रोतियां नु प्यार भरी सत श्री अकाल नमस्कार आदाब ते हैलो जी की हाल चाल आ। प्रोग्राम शुरू करन तो पहला असी उन्हां सारे परंपरागत मालकां नु माण देना चाहुंदे हां जिन्हां दी धरती तो असी अज दा इह प्रोग्राम प्रसारित कर रहे हां। पंजाबी प्रोग्राम कामा रायगल लोकां ते उन्हां दे बजुर्गां दीआं मौजूदा ते पिछलियां पुश्तां नु सत्कार दिंदा है। असी उन्हां सारे रवायती मालकां अते आदिवासी ते टोरस स्ट्रेट आइलैंडर खित्यां नु वी सत्कार पेश करदे हां जिथों तुसीं साडा अज दा इह प्रोग्राम सुन रहे हो। प्यारे दोस्तों एक नवा दिन नवा महीना ते एक नवा एस पी एस पंजाबी प्रोग्राम लैके हाजिर हाँ जी। मैं ਇੱਦਾਂ ਲੱਗਦਾ ਕਿ ਅਜੇ 2026 ਸ਼ੁਰੂ ਹੀ ਹੋਇਆ ਸੀ ਅਤੇ ਹੁਣ ਸਾਲ ਦਾ ਸੱਤਵਾਂ ਮਹੀਨਾ ਵੀ ਅੱਜ ਚੜ੍ਹ ਗਿਆ, ਮਤਲਬ ਇੰਨੀ ਛੇਤੀ। ਇਸ ਗੱਲ ਤੋਂ ਮੈਨੂੰ ਆਪਣੀ ਇੱਕ ਗੱਲ ਯਾਦ ਆ ਗਈ ਤੁਹਾਡੇ ਨਾਲ ਸਾਂਝੀ ਕਰਨੀ ਚਾਹੂੰਗੀ। ਪਿਛਲੇ ਸਾਲ ਮੈਂ ਜਦੋਂ ਸਾਲ ਦਾ ਅਖੀਰਲਾ ਐਸ ਬੀ ਐਸ ਪੰਜਾਬੀ ਪ੍ਰੋਗਰਾਮ ਪ੍ਰਜੈਂਟ ਕਰ ਰਹੀ ਸੀ 31 ਦਸੰਬਰ 2025 ਨੂੰ, ਤਾਂ ਬੋਲਦੇ ਬੋਲਦੇ ਮੈਨੂੰ ਇੱਦਾਂ ਲੱਗਿਆ ਕਿ ਹਾਏ ਨਵਾਂ ਸਾਲ ਕਿੰਨੀ ਛੇਤੀ ਚੜ੍ਹ ਰਿਹਾ ਆ, ਹਜੇ ਤਾਂ ਮੈਂ ਹੋਰ ਤਿਆਰੀ ਕਰਨੀ ਸੀ, ਨਵੇਂ ਸਾਲ ਦੀਆਂ ਨਵੀਆਂ ਆਦਤਾਂ ਬਣਾਉਣੀਆਂ ਸੀ। ਅਤੇ ਸਾਲ ਦੇ ਅਖੀਰ 'ਚ ਇੱਦਾਂ ਹੁੰਦਾ ਆ ਕਿ ਹਰ ਪਾਸੇ ਬੜਾ ਖੁਸ਼ੀ ਦਾ ਮਾਹੌਲ ਹੁੰਦਾ ਆ, ਤਿਉਹਾਰ ਦਾ ਮਾਹੌਲ ਹੁੰਦਾ, ਛੁੱਟੀਆਂ ਹੁੰਦੀਆਂ ਸਾਰਿਆਂ ਨੂੰ, ਸਾਰੇ ਇਕੱਠੇ ਹੋ ਕੇ ਹੱਸਦੇ ਖੇਡਦੇ ਆ। ਅਤੇ ਮੈਨੂੰ ਸੀ ਵੀ ਇਹ ਸਾਲ ਦਾ ਅਖੀਰਲਾ ਜੋ ਹਿੱਸਾ ਹੈ ਥੋੜ੍ਹਾ ਹੋਰ ਲੰਬਾ ਹੋ ਜਾਵੇ ਅਤੇ ਨਵਾਂ ਸਾਲ ਥੋੜ੍ਹਾ ਰੁੱਕ ਕੇ ਚੜ੍ਹੇ। ਅਤੇ ਉਸ ਦਿਨ ਮੇਰੇ ਨਾਲ ਐਸ ਬੀ ਐਸ ਹਿੰਦੀ ਦੀ ਪ੍ਰੋਡਿਊਸਰ ਵਿਸ਼ਾਲੀ ਜੈਨ ਵੀ ਕੰਮ ਕਰ ਰਹੀ ਸੀ ਅਤੇ ਉਹਨੇ ਮੇਰੀ ਇਹ ਸਾਰੀ ਸੋਚ ਵਿਚਾਰ ਸੁਣ ਕੇ ਉਹਨੇ ਮੈਨੂੰ ਇੱਕ ਗੱਲ ਕਹੀ। ਉਹ ਕਹਿੰਦੀ ਵੀ ਤੂੰ ਫਿਕਰ ਕਰ ਰਹੀ ਹਾਂ ਕਿ ਇਹ ਸਾਰਾ ਤਿਉਹਾਰਾਂ ਵਾਲਾ ਜਿਹੜਾ ਸਮਾਂ ਆ ਇਹ ਚਲੇ ਜਾਣਾ ਆ, ਪਰ ਅੱਜ ਆਪਾਂ ਨਵਾਂ ਸਾਲ ਜੇ ਕੱਲ੍ਹ ਨੂੰ ਮਨਾ ਲਿਆ ਹੈ ਨਾ, ਅਤੇ ਉਸ ਤੋਂ ਬਾਅਦ ਫਿਰ ਲੂਨਰ ਨਿਊ ਈਅਰ ਆ ਜਾਣਾ ਆ, ਫਿਰ ਉਸ ਤੋਂ ਬਾਅਦ ਸਾਲ 'ਚ ਹੋਰ ਅੱਗੇ ਚੱਲ ਜਾਈਏ ਤਾਂ ਰਮਜ਼ਾਨ ਦਾ ਮਹੀਨਾ ਆ ਜਾਣਾ ਜਿਹ 'ਚ ਕਾਫੀ ਮਾਰਕੀਟਸ ਲੱਗਣੀਆਂ, ਚਹਿਲ ਪਹਿਲ ਹੋਣੀ ਆ। ਇਸ ਤੋਂ ਬਾਅਦ 'ਚ ਅਪ੍ਰੈਲ 'ਚ ਵਿਸਾਖੀ ਆ ਜਾਣੀ ਆ, ਫਿਰ ਵਿੱਚ ਵਿੱਚ ਹੋਰ ਦਿਨ ਤਿਉਹਾਰ ਆ ਜਾਣੇ ਆ, ਪਬਲਿਕ ਹੋਲੀਡੇਜ਼ ਆ ਜਾਣੇ ਆ, ਬਰਥਡੇਜ਼ ਆ ਜਾਣੇ ਆ, ਫਿਰ ਦਿਵਾਲੀ ਆ ਜਾਣੀ ਆ, ਅਤੇ ਨਾਲ ਹੀ ਕ੍ਰਿਸਮਿਸ ਆ ਜਾਣਾ, ਅਤੇ ਚਲੋ ਜੀ ਪਹੁੰਚ ਗਏ ਇੱਕ ਹੋਰ ਨਵੇਂ ਸਾਲ ਦੀ ਉਡੀਕ 'ਚ। ਅਤੇ ਵਿਸ਼ਾਲੀ ਨੇ ਮੈਨੂੰ ਦੱਸਿਆ ਕਿ ਆਪਾਂ ਸਿਰਫ ਸਾਲ ਦੇ ਪਹਿਲੇ ਦਿਨ ਨੂੰ ਹੀ ਕਿਉਂ ਇੰਨਾ ਖਾਸ ਬਣਾਉਂਦੇ ਹਾਂ, ਵੀ ਸਾਲ ਦੇ ਵਿੱਚ ਵੀ ਬਹੁਤ ਸਾਰੇ ਇੱਦਾਂ ਦੇ ਦਿਨ ਹੁੰਦੇ ਆ ਜਿਹੜੇ ਆਪਣੇ ਆਪ 'ਚ ਖਾਸਮ ਖਾਸ ਹੁੰਦੇ ਆ। ਅਤੇ ਉਹਦੀ ਗੱਲ ਬਿਲਕੁਲ ਸਹੀ ਸੀ ਕਿਉਂਕਿ ਅੱਜ ਵੀ ਆਪਾਂ ਇੱਕ ਨਵਾਂ ਸਾਲ ਮਨਾ ਰਹੇ ਹਾਂ, ਨਵਾਂ ਵਿੱਤੀ ਸਾਲ, ਨਿਊ ਫਾਈਨੈਂਸ਼ੀਅਲ ਈਅਰ, 1 ਜੁਲਾਈ 2026। ਸੋ ਜੇ ਤੁਹਾਡੇ ਇਸ ਸਾਲ ਦੇ 6 ਮਹੀਨੇ ਲੱਗਦਾ ਕਿ ਛੇਤੀ ਨਿਕਲ ਗਏ ਜਾਂ ਜੋ ਕਰਨਾ ਚਾਹ ਰਹੇ ਸੀ ਉਹ ਨਹੀਂ ਹੋਇਆ, ਤਾਂ ਚਲੋ ਕੋਈ ਗੱਲ ਨਹੀਂ, ਮਿੱਟੀ ਪਾਓ, ਆਪਾਂ ਦੁਬਾਰਾ ਸ਼ੁਰੂ ਕਰਦੇ ਹਾਂ ਕਿਉਂਕਿ ਸਾਲ ਦੇ 6 ਮਹੀਨੇ ਹਜੇ ਰਹਿੰਦੇ ਆ ਅਤੇ ਆਪਾਂ ਨਵਾਂ ਸਾਲ ਅੱਜ ਸਮਝ ਲੈਂਦੇ ਹਾਂ। ਅਤੇ ਇਸ ਨਵੇਂ ਫਾਈਨੈਂਸ਼ੀਅਲ ਸਾਲ 'ਚ ਤੁਸੀਂ ਐਸ ਬੀ ਐਸ ਪੰਜਾਬੀ ਦਾ ਪ੍ਰੋਗਰਾਮ ਅੱਜ ਕਿੱਥੋਂ ਸੁਣ ਰਹੇ ਹੋ, ਮੈਨੂੰ ਜ਼ਰੂਰ ਸੁਨੇਹਾ ਭੇਜਿਓ, ਅੱਜ ਦੇ ਪ੍ਰੋਗਰਾਮ ਵਿੱਚ ਆਪਣੀ ਹਾਜ਼ਰੀ ਲਵਾਇਓ। ਅਤੇ ਜੇਕਰ ਤੁਹਾਡੀ ਵੀ ਇੱਦਾਂ ਦੀ ਕੋਈ ਕਹਾਣੀ ਆ ਤੁਸੀਂ ਸਾਂਝੀ ਕਰਨੀ ਚਾਹੁੰਦੇ ਹਾਂ ਤਾਂ ਐਸ ਐਮ ਐਸ ਕਰਕੇ ਜ਼ਰੂਰ ਦੱਸਿਓ। ਨੰਬਰ ਹੈ ਜੀ 0448-749-7067 0439-799-767। ਅਤੇ ਜੇ ਗੱਲ ਅੱਜ ਦੇ ਪ੍ਰੋਗਰਾਮ ਦੀ ਕਰੀਏ ਤਾਂ ਜਾਣਾਂਗੇ ਕਿ ਆਸਟ੍ਰੇਲੀਆ ਵਿੱਚ 3 ਝੰਡੇ ਕਿਉਂ ਹੁੰਦੇ ਹਨ।
2: ਆਦਿਵਾਸੀ ਅਤੇ ਟੂਰਿਸਟ ਸਟੇਟ ਆਈਲੈਂਡਰ ਲੋਕ ਆਸਟ੍ਰੇਲੀਆ ਦੇ ਦੋ ਵੱਖੋ ਵੱਖਰੇ ਆਦਿਵਾਸੀ ਸਮੂਹ ਹਨ ਜਿਨ੍ਹਾਂ ਵਿੱਚੋਂ ਹਰੇਕ ਦਾ ਆਪਣਾ ਇਤਿਹਾਸ, ਸੱਭਿਆਚਾਰ, ਭਾਸ਼ਾਵਾਂ ਅਤੇ ਝੰਡੇ ਹਨ।
1: ਫਿਰ ਅੱਜ ਦੀ ਖਾਸ ਗੱਲਬਾਤ ਵਿੱਚ ਸਿਹਤ ਸੰਭਾਲ ਲੜੀਵਾਰ ਦੀ ਅਗਲੀ ਕਿਸ਼ਤ ਸੁਣਾਂਗੇ।
3: ਜਿਹੜਾ ਇਹ ਕੋਲੈਸਟ੍ਰੋਲ ਆ, ਇਹ ਫੈਟ ਦਾ ਹਿੱਸਾ ਵਾ, ਇਹ ਆਪਣਾ ਸਰੀਰ ਜੋ ਵੀ ਕੁਦਰਤ ਵੱਲੋਂ ਬਣਦਾ ਵਾ, ਪਰ ਜਿਹੜਾ ਆਪਾਂ ਖਾਂਦੇ ਪੀਂਦੇ ਆ ਉਹ ਤੋਂ ਵੀ ਮਿਲਦਾ ਵਾ।
1: ਨਵੀਆਂ ਫਿਲਮਾਂ ਤੇ ਗਾਣਿਆਂ ਦੀ ਅਪਡੇਟ ਲਵਾਂਗੇ।
4: ਸਿਨੇਮਾਘਰਾਂ ਵਿੱਚ ਪੰਜਾਬੀ ਸਿਨੇਮਾ ਦੀ ਮੋਸਟ ਅਵੇਟਿਡ ਫਿਲਮ ਕੈਰੀ ਔਨ ਜੱਟਾ 4 ਦਰਸ਼ਕਾਂ ਦੇ ਦਰਮਿਆਨ ਆ ਗਈ ਹੈ।
1: ਤੇ ਨਾਲ ਨਾਲ ਨਵੇਂ ਗੀਤ ਤੇ ਤੁਹਾਡੇ ਸੁਨੇਹੇ ਵੀ ਸੁਣਾਂਗੇ, ਪਰ ਸਭ ਤੋਂ ਪਹਿਲਾਂ ਜਾਣਦੇ ਹਾਂ ਦੇਸ਼ ਵਿਦੇਸ਼ ਵਿੱਚ ਕੀ ਚੱਲ ਰਿਹਾ ਹੈ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਨਾਲ। ਐਸ ਬੀ ਐਸ ਪੰਜਾਬੀ ਦੇ ਨਿਊਜ਼ ਰੂਮ ਤੋਂ ਮੈਂ ਹਾਂ ਜਸਮੀਤ ਕੌਰ ਅਤੇ ਲੈ ਕੇ ਹਾਜ਼ਰ ਹਾਂ ਬੁੱਧਵਾਰ 1 ਜੁਲਾਈ 2026 ਦੀਆਂ ਚੋਣਵੀਆਂ ਖਬਰਾਂ। ਅੱਜ ਤੋਂ ਨਵੇਂ ਵਿੱਤੀ ਸਾਲ ਦੀ ਪਹਿਲੀ ਪੂਰੀ ਤਨਖਾਹ ਮਿਆਦ ਦੌਰਾਨ ਘੱਟੋ ਘੱਟ ਤਨਖਾਹ ਅਤੇ ਅਵਾਰਡ ਤਨਖਾਹਾਂ 'ਤੇ ਕੰਮ ਕਰਨ ਵਾਲੇ ਲਗਭਗ 28 ਲੱਖ ਕਰਮਚਾਰੀਆਂ ਦੀ ਤਨਖਾਹ ਵਿੱਚ ਵਾਧਾ ਹੋਵੇਗਾ। ਰਾਸ਼ਟਰੀ ਘੱਟੋ ਘੱਟ ਤਨਖਾਹ ਵਿੱਚ ਲਗਭਗ 6% ਦਾ ਵਾਧਾ ਹੋਇਆ ਹੈ, ਜਿਸ ਨਾਲ ਇਹ ਪ੍ਰਤੀ ਘੰਟਾ $26.44 ਹੋ ਗਈ ਹੈ, ਜਦਕਿ ਘੱਟੋ ਘੱਟ ਅਵਾਰਡ ਤਨਖਾਹਾਂ ਵਿੱਚ 4.75% ਦਾ ਵਾਧਾ ਕੀਤਾ ਗਿਆ ਹੈ। ਸਰਕਾਰ ਵੱਲੋਂ ਆਮਦਨ ਕਰ ਵਿੱਚ ਕੀਤੀਆਂ ਤਾਜ਼ਾ ਕਟੌਤੀਆਂ ਵੀ ਅੱਜ ਤੋਂ ਲਾਗੂ ਹੋ ਗਈਆਂ ਹਨ। ਇਸ ਤਹਿਤ ਸਭ ਤੋਂ ਘੱਟ ਸੀਮਾਂਤ ਆਮਦਨ ਕਰ ਯਾਨੀ ਲੋਵੈਸਟ ਮਾਰਜਨਲ ਟੈਕਸ ਰੇਟ ਨੂੰ 16% ਤੋਂ ਘਟਾ ਕੇ 15% ਕਰ ਦਿੱਤਾ ਗਿਆ ਹੈ, ਜਿਸ ਨਾਲ ਘੱਟ ਅਤੇ ਮੱਧਮ ਆਮਦਨ ਵਾਲੇ ਲੋਕਾਂ ਨੂੰ ਕੁਝ ਰਾਹਤ ਮਿਲੇਗੀ। ਹੁਣ ਰੁਜ਼ਗਾਰਦਾਤਿਆਂ ਨੂੰ ਸੁਪਰੈਨੂਏਸ਼ਨ ਦਾ ਭੁਗਤਾਨ ਹਰ 3 ਮਹੀਨਿਆਂ ਦੀ ਬਜਾਏ ਤਨਖਾਹ ਦੇ ਨਾਲ ਹੀ ਕਰਨਾ ਪਵੇਗਾ। ਸਰਕਾਰ ਦਾ ਕਹਿਣਾ ਹੈ ਕਿ ਪੇਡੇਅ ਸੁਪਾ ਤਬਦੀਲੀ ਨਾਲ ਕਰਮਚਾਰੀਆਂ ਨੂੰ ਆਪਣੀ ਰਿਟਾਇਰਮੈਂਟ ਲਈ ਬੱਚਤ ਤੇਜ਼ੀ ਨਾਲ ਵਧਾਉਣ ਵਿੱਚ ਮਦਦ ਮਿਲੇਗੀ ਅਤੇ ਬਕਾਇਆ ਸੁਪਰੈਨੂਏਸ਼ਨ ਦੇ ਭੁਗਤਾਨ ਨਾ ਕਰਨ ਦੀ ਸਮੱਸਿਆ 'ਤੇ ਵੀ ਰੋਕ ਲੱਗੇਗੀ। ਦੂਸਰੇ ਪਾਸੇ ਕੋਲੀਸ਼ਨ ਦੇ MP ਆਸਟ੍ਰੇਲੀਅਨ ਲੋਕਾਂ ਨੂੰ ਚੇਤਾਵਨੀ ਦੇ ਰਹੇ ਹਨ ਕਿ ਜਿਨ੍ਹਾਂ ਨੇ ਲੇਬਰ ਸਰਕਾਰ ਦੇ 5% ਡਿਪੋਜ਼ਿਟ ਯੋਜਨਾ ਹੇਠ ਘਰ ਖਰੀਦੇ ਸਨ, ਉਹਨਾਂ ਦੀ ਮੌਰਗੇਜ ਦੀ ਰਕਮ ਜਲਦ ਹੀ ਉਹਨਾਂ ਦੇ ਘਰਾਂ ਦੀ ਕੀਮਤ ਤੋਂ ਵੱਧ ਹੋ ਸਕਦੀ ਹੈ। ਕੋਟੈਲਿਟੀ ਪਹਿਲਾਂ ਖੋਰ ਲੌਜਿਕ ਦੀ ਇੱਕ ਨਵੀਂ ਰਿਪੋਰਟ ਵਿੱਚ ਪਾਇਆ ਗਿਆ ਹੈ ਕਿ ਜੂਨ ਮਹੀਨੇ ਦੌਰਾਨ ਦੇਸ਼ ਭਰ ਵਿੱਚ ਘਰਾਂ ਦੀਆਂ ਕੀਮਤਾਂ ਵਿੱਚ 0.4% ਦੀ ਗਿਰਾਵਟ ਆਈ ਹੈ, ਜੋ ਦਸੰਬਰ 2022 ਤੋਂ ਬਾਅਦ ਸਭ ਤੋਂ ਵੱਡੀ ਮਹੀਨਾਵਰ ਗਿਰਾਵਟ ਹੈ। ਇਸ ਰਿਪੋਰਟ ਵਿੱਚ ਰਹਿਣ ਸਹਿਣ ਦੀ ਵੱਧਦੀ ਲਾਗਤ, ਵਿਆਜ ਦਰਾਂ ਅਤੇ ਕਰ ਨੀਤੀ ਵਿੱਚ ਨਵੀਆਂ ਤਬਦੀਲੀਆਂ ਨੂੰ ਘਰਾਂ ਦੀਆਂ ਕੀਮਤਾਂ ਵਿੱਚ ਗਿਰਾਵਟ ਦੇ ਮੁੱਖ ਕਾਰਨਾਂ ਵਜੋਂ ਦਰਸਾਇਆ ਗਿਆ ਹੈ। ਜੇ ਗੱਲ ਖੇਡਾਂ ਦੀ ਕਰੀਏ ਤਾਂ ਆਸਟ੍ਰੇਲੀਆ ਦੀ ਟੀਮ ਵੈਸਟ ਇੰਡੀਜ਼ ਨੂੰ 8 ਵਿਕਟਾਂ ਨਾਲ ਹਰਾ ਕੇ ਮਹਿਲਾ T20 ਵਿਸ਼ਵ ਕੱਪ ਫਾਈਨਲ ਵਿੱਚ ਪਹੁੰਚ ਗਈ ਹੈ। ਇਸ ਮੈਚ ਵਿੱਚ ਬੈਥ ਮੂਨੀ ਨੇ ਨਾਬਾਦ 61 ਦੌੜਾਂ ਬਣਾ ਕੇ ਟੀਮ ਦੀ ਜਿੱਤ ਵਿੱਚ ਅਹਿਮ ਭੂਮਿਕਾ

0: Hits from Home.
1: Why do people want to be at work? To feel heard, appreciated, part of something, and to know there's a career path for everyone. Inclusive workplaces are linked to increased innovation, productivity, and employee satisfaction. Make your organisation a place where people want to be. For inclusion and diversity training, visit inclusion-program.com.au.
2: ਮੁਲਾਕਾਤ ਦੌਰਾਨ ਉਹਨਾਂ ਕਿਹਾ ਕਿ ਜਵਾਨਾਂ ਨੂੰ ਕਿਸੇ ਵੀ ਖਤਰੇ ਦੀ ਸਥਿਤੀ ਵਿੱਚ ਤੁਰੰਤ ਕਾਰਵਾਈ ਕਰਨ ਦੇ ਸਪਸ਼ਟ ਨਿਰਦੇਸ਼ ਦਿੱਤੇ ਗਏ ਹਨ। ਉਹਨਾਂ ਇਹ ਵੀ ਕਿਹਾ ਕਿ ਹਿਜ਼ਬੁੱਲਾ ਦੇ ਨਿਹੱਥੇ ਹੋਣ ਤੱਕ ਕਿਸੇ ਵੀ ਤਰ੍ਹਾਂ ਦੀ ਵਾਪਸੀ ਨਹੀਂ ਕੀਤੀ ਜਾਵੇਗੀ। ਜੇ ਗੱਲ ਪੰਜਾਬ ਦੀ ਕਰੀਏ ਤਾਂ ਬਠਿੰਡਾ ਡੱਬ ਵਾਲੀ ਕੌਮੀ ਰਾਜਮਾਰਗ 'ਤੇ ਪਿੰਡ ਗੁਰੂਸਰ ਸੈਨੇਵਾਲਾ ਨੇੜੇ ਅੱਜ ਤੜਕੇ ਕਰੀਬ 5:30 ਇੱਕ ਦਰਦਨਾਕ ਸੜਕ ਹਾਦਸਾ ਵਾਪਰਨ ਕਾਰਨ 4 ਸ਼ਰਧਾਲੂਆਂ ਦੀ ਮੌਤ ਹੋ ਗਈ ਹੈ। ਰਾਜਸਥਾਨ ਦੇ ਬਾੜਮੇਰ ਜ਼ਿਲ੍ਹੇ ਤੋਂ ਆ ਰਹੇ ਸ਼ਰਧਾਲੂਆਂ ਨਾਲ ਭਰਿਆ ਇੱਕ ਮੈਟਾਡੋਰ ਸੜਕ ਕਿਨਾਰੇ ਖੜ੍ਹੇ ਟਰੱਕ ਨਾਲ ਜਾ ਟਕਰਾਇਆ। ਟੱਕਰ ਇੰਨੀ ਭਿਆਨਕ ਸੀ ਕਿ ਮੈਟਾਡੋਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਹਾਦਸੇ ਵਿੱਚ 4 ਸ਼ਰਧਾਲੂਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ 7 ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਇਹ ਸਨ 1 July 2026 ਦੀਆਂ ਚੋਣਵੀਆਂ ਖਬਰਾਂ SBS ਪੰਜਾਬੀ ਤੋਂ ਜਸਮੀਤ ਕੌਰ ਦੇ ਨਾਲ। ਪਿਆਰੇ ਦੋਸਤੋ, ਸਾਲ 2026 ਦੇ ਵਿੱਚ ਕਾਫੀ ਕੁਛ ਖਾਸ ਚੱਲ ਰਿਹਾ ਆ, ਪਰ ਇਸ ਸਾਲ ਦੀ ਇੱਕ ਇਹ ਖਾਸੀਅਤ ਹੈ ਕਿ ਇਸ ਸਾਲ ਫੀਫਾ ਵਰਲਡ ਕੱਪ 2026 ਚੱਲ ਰਿਹਾ ਆ, ਅਤੇ ਜਿਹੜੇ ਲੋਕ ਫੁੱਟਬਾਲ ਦੇਖਦੇ ਆ ਉਹਨਾਂ ਨੂੰ ਪਤਾ ਹੀ ਹੋਊਗਾ ਕਿ SBS ਉੱਤੇ ਜਿਹੜੇ ਸਾਰੇ ਫੀਫਾ ਵਰਲਡ ਕੱਪ ਦੇ ਮੈਚਿਸ ਆ ਉਹਨਾਂ ਨੂੰ ਤੁਸੀਂ ਲਾਈਵ ਦੇਖ ਸਕਦੇ ਹਾਂ, ਚਾਹੇ SBS 'ਤੇ TV 'ਤੇ ਜਾਂ ਫਿਰ SBS ਔਨ ਡਿਮਾਂਡ 'ਤੇ। ਅਤੇ ਵੈਸੇ ਤਾਂ ਮੈਨੂੰ ਸੌਕਰ ਦੇਖਣ ਦਾ, ਫੁੱਟਬਾਲ ਦੇਖਣ ਦਾ ਇੰਨਾ ਵੈਸੇ ਸ਼ੌਂਕ ਨਹੀਂ ਆ, ਰੁਝਾਨ ਨਹੀਂ ਆ, ਪਰ ਪਿਛਲੇ ਹਫ਼ਤੇ ਮੈਂ ਜ਼ਰੂਰ ਮੈਚ ਦੇਖਿਆ ਸੀ ਆਸਟ੍ਰੇਲੀਆ ਦਾ ਅਤੇ ਪੈਰਾਗੁਏ ਦਾ। ਵੈਸੇ ਉਹ 'ਚ ਤਾਂ ਇਹੀ ਉਡੀਕਦੇ ਰਹੇ ਕਿ ਹੁਣ ਗੋਲ ਹੁੰਦਾ, ਹੁਣ ਗੋਲ ਹੁੰਦਾ। ਅਫਸੋਸ, ਗੋਲ ਤਾਂ ਨਹੀਂ ਹੋਇਆ, ਪਰ ਆਸਟ੍ਰੇਲੀਆ ਦੀ ਟੀਮ ਜ਼ਰੂਰ ਪਹੁੰਚ ਗਈ ਆ ਜੀ ਅਗਲੇ ਪੜਾਅ ਦੇ ਵਿੱਚ ਫੀਫਾ ਵਰਲਡ ਕੱਪ ਦੇ ਵਿੱਚ, ਰਾਊਂਡ ਆਫ 32 ਦੇ ਵਿੱਚ ਉਹ ਪਹੁੰਚ ਗਈ ਆ। ਹੋਰ ਕਾਫੀ ਕੁਛ ਹੋ ਰਿਹਾ ਫੀਫਾ ਵਰਲਡ ਕੱਪ ਦੇ ਵਿੱਚ, ਕੱਲ੍ਹ ਉਸਦਾ 19ਵਾਂ ਦਿਨ ਸੀ, ਕੀ ਕੁਛ ਖਾਸ ਹੋਇਆ ਆਓ ਜਾਣਦੇ ਹਾਂ। MP ਸਿੰਘ ਲੈ ਕੇ ਹਾਜ਼ਰ ਆ ਫੀਫਾ ਵਰਲਡ ਕੱਪ ਦੇ 19ਵੇਂ ਦਿਨ ਦੀ ਪੂਰੀ ਰਿਪੋਰਟ।

ਦੋਸਤੋ, ਫੀਫਾ ਵਿਸ਼ਵ ਕੱਪ 2026 ਦੇ 19ਵੇਂ ਦਿਨ ਜਰਮਨੀ ਅਤੇ ਨੀਦਰਲੈਂਡ ਨੂੰ ਰੋਮਾਂਚਕ ਪੈਨਲਟੀ ਸ਼ੂਟ ਆਊਟ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਉੱਥੇ ਹੀ ਬ੍ਰਾਜ਼ੀਲ ਨੇ ਇੰਜਰੀ ਟਾਈਮ ਵਿੱਚ ਗੋਲ ਕਰਕੇ ਜਪਾਨ ਨੂੰ ਹਰਾਉਂਦਿਆਂ ਆਖਰੀ 16 ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਤੁਸੀਂ ਸੁਣ ਰਹੇ ਹੋ SBS ਪੰਜਾਬੀ ਅਤੇ ਮੈਂ ਹਾਂ MP ਸਿੰਘ। ਫੀਫਾ ਵਿਸ਼ਵ ਕੱਪ 2026 ਦੇ 19ਵੇਂ ਦਿਨ ਨੌਕਆਊਟ ਪੜਾਅ ਦੇ 3 ਮੁਕਾਬਲਿਆਂ ਦੇ ਬੇਹੱਦ ਰੋਮਾਂਚਕ ਪਲਾਂ ਦਾ ਸਾਰ ਲੈ ਕੇ ਚਾਰ ਵਾਰ ਦੀ ਚੈਂਪੀਅਨ ਜਰਮਨੀ ਅਤੇ ਸਾਬਕਾ ਫਾਈਨਲਿਸਟ ਨੀਦਰਲੈਂਡ ਪੈਨਲਟੀ ਸ਼ੂਟ ਆਊਟ ਵਿੱਚ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਏ ਹਨ, ਜਦਕਿ ਬ੍ਰਾਜ਼ੀਲ ਨੇ ਆਖਰੀ ਪਲਾਂ ਵਿੱਚ ਜਿੱਤ ਹਾਸਲ ਕਰਕੇ ਅਗਲੇ ਦੌਰ ਵਿੱਚ ਥਾਂ ਬਣਾ ਲਈ ਹੈ। 5 ਵਾਰ ਦੀ ਵਿਸ਼ਵ ਚੈਂਪੀਅਨ ਬ੍ਰਾਜ਼ੀਲ ਨੇ ਜਪਾਨ ਨੂੰ 2-1 ਨਾਲ ਹਰਾਇਆ। ਜਪਾਨ ਨੇ ਬੇਸ਼ੱਕ ਸ਼ੁਰੂਆਤੀ ਬੜਤ ਹਾਸਲ ਕਰ ਲਈ ਸੀ ਜਦੋਂ ਕਾਇਸ਼ੂ ਸਾਨੋ ਨੇ ਬ੍ਰਾਜ਼ੀਲ ਦੀ ਰੱਖਿਆ ਪੰਕਤੀ ਦਾ ਗਲਤੀ ਦਾ ਫਾਇਦਾ ਚੁੱਕਦਿਆਂ ਆਪਣੇ ਅੰਤਰਰਾਸ਼ਟਰੀ ਕਰੀਅਰ ਦਾ ਪਹਿਲਾ ਗੋਲ ਦਾਗਿਆ ਅਤੇ ਇਸ ਦੇ ਜਵਾਬ ਵਿੱਚ ਬ੍ਰਾਜ਼ੀਲ ਵੱਲੋਂ 56ਵੇਂ ਮਿੰਟ ਵਿੱਚ ਕਾਸਿਓ ਮੀਰੋ ਦੀ ਮਦਦ ਦੇ ਨਾਲ ਬਰਾਬਰੀ ਦਾ ਗੋਲ ਕੀਤਾ ਗਿਆ। ਫਿਰ ਇੰਜਰੀ ਟਾਈਮ ਦੇ ਆਖਰੀ ਪਲਾਂ ਵਿੱਚ ਗੈਬਰੀਅਲ ਮਾਰਟੀਨੇਲੀ ਨੇ ਜੇਤੂ ਗੋਲ ਕਰਕੇ ਆਪਣੀ ਟੀਮ ਨੂੰ ਆਖਰੀ 16 ਵਿੱਚ ਪਹੁੰਚਾ ਦਿੱਤਾ। ਹੁਣ ਬ੍ਰਾਜ਼ੀਲ ਦਾ ਸਾਹਮਣਾ ਕੋਲ ਡਿਵਾਰ ਅਤੇ ਨਾਰਵੇ ਵਿਚਾਲੇ ਹੋਣ ਵਾਲੇ ਮੁਕਾਬਲੇ ਦੇ ਜੇਤੂ ਨਾਲ ਹੋਵੇਗਾ। ਇਸ ਦੇ ਨਾਲ ਹੀ 4 ਵਾਰ ਦੀ ਚੈਂਪੀਅਨ ਜਰਮਨੀ ਨੂੰ ਪੈਰਾਗੁਆਏ ਨੇ ਟੂਰਨਾਮੈਂਟ ਦੇ ਪਹਿਲੇ ਪੈਨਲਟੀ ਸ਼ੂਟ ਆਊਟ ਵਿੱਚ 4-3 ਨਾਲ ਹਰਾ ਕੇ ਵੱਡਾ ਉਲਟਫੇਰ ਕਰ ਦਿੱਤਾ। ਪਹਿਲੇ ਹਾਫ ਦੇ ਅੰਤ ਵਿੱਚ ਜੂਲੀਓ ਐਨਸੀਸੋ ਦੇ ਹੈਡਰ ਨਾਲ ਪੈਰਾਗੁਆਏ ਨੇ ਚੜ੍ਹਤ ਬੜਾਈ, ਪਰ ਦੂਜੇ ਹਾਫ ਦੀ ਸ਼ੁਰੂਆਤ ਵਿੱਚ ਜਰਮਨੀ ਨੇ ਸਕੋਰ ਬਰਾਬਰ ਕਰ ਦਿੱਤਾ। ਵਾਧੂ ਸਮੇਂ ਵਿੱਚ ਜਰਮਨੀ ਦਾ ਇੱਕ ਗੋਲ ਵੀਡੀਓ ਅਸਿਸਟੈਂਟ ਰੈਫਰੀ VAR ਵੱਲੋਂ ਰੱਦ ਕਰ ਦਿੱਤਾ ਗਿਆ। ਇਸ ਤੋਂ ਬਾਅਦ ਪੈਨਲਟੀ ਸ਼ੂਟ ਆਊਟ ਵਿੱਚ ਪੈਰਾ

0: ਬੁਆਏ ਨੇ ਦਬਾਅ ਹੇਠ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜਿੱਤ ਦਰਜ ਕੀਤੀ ਅਤੇ ਹੁਣ ਉਸ ਦਾ ਸਾਹਮਣਾ ਫਰਾਂਸ ਅਤੇ ਸਵੀਡਨ ਦੇ ਜੇਤੂ ਨਾਲ ਹੋਵੇਗਾ। ਇੱਕ ਹੋਰ ਦਿਲਚਸਪ ਮੁਕਾਬਲੇ ਵਿੱਚ ਮੋਰੋਕੋ ਨੇ ਨੀਦਰਲੈਂਡ ਨੂੰ ਪੈਨਲਟੀ ਸ਼ੂਟਆਊਟ ਵਿੱਚ 3-2 ਦੇ ਨਾਲ ਹਰਾ ਦਿੱਤਾ ਹੈ। ਨੀਦਰਲੈਂਡ ਲਈ ਕੋਡੀ ਗਾਪਕੋ ਨੇ ਦੂਜੇ ਹਾਫ ਦੇ ਅੰਤ ਵਿੱਚ ਗੋਲ ਕਰਕੇ ਟੀਮ ਨੂੰ ਬੜ ਦਿਵਾਈ। ਕੁਝ ਦਿਨ ਪਹਿਲਾਂ ਹੀ ਉਹਨਾਂ ਨੇ ਖੁਲਾਸਾ ਕੀਤਾ ਸੀ ਕਿ ਉਹਨਾਂ ਅਤੇ ਉਹਨਾਂ ਦੀ ਜੀਵਨ ਸਾਥੀ ਨੇ ਆਪਣੇ ਅਣਜੰਮੇ ਬੱਚੇ ਨੂੰ ਗੁਆ ਦਿੱਤਾ ਹੈ। ਪਰ ਇੰਜਰੀ ਟਾਈਮ ਵਿੱਚ ਮੋਰੋਕੋ ਨੇ ਬਰਾਬਰੀ ਦਾ ਗੋਲ ਕਰਕੇ ਮੈਚ ਨੂੰ ਵਾਧੂ ਸਮੇਂ ਵਿੱਚ ਪਹੁੰਚਾ ਦਿੱਤਾ। ਆਖਿਰਕਾਰ ਪੈਨਲਟੀ ਸ਼ੂਟਆਊਟ ਵਿੱਚ ਮੋਰੋਕੋ ਨੇ ਬਾਜ਼ੀ ਮਾਰ ਲਈ ਅਤੇ ਹੁਣ ਉਹ ਆਖਰੀ 16 ਵਿੱਚ ਕੈਨੇਡਾ ਦੇ ਨਾਲ ਭਿੜੇਗਾ। ਇਸੇ ਦੌਰਾਨ ਆਸਟ੍ਰੇਲੀਆ ਦੀ ਟੀਮ ਸੌਕਰੂਜ਼ ਆਖਰੀ 16 ਵਿੱਚ ਥਾਂ ਬਣਾਉਣ ਲਈ ਮਿਸਰ ਨਾਲ ਮੁਕਾਬਲੇ ਦੀ ਤਿਆਰੀ ਕਰ ਰਹੀ ਹੈ। ਖਿਡਾਰੀ ਕ੍ਰਿਸਚੀਅਨ ਵੋਲਪਾਟੋ ਦਾ ਕਹਿਣਾ ਹੈ ਕਿ ਇਟਲੀ ਦੀ ਬਜਾਏ ਆਸਟ੍ਰੇਲੀਆ ਲਈ ਖੇਡਣ ਦੇ ਆਪਣੇ ਫੈਸਲੇ ਉੱਤੇ ਹੋਈ ਆਲੋਚਨਾ ਨੇ ਉਹਨਾਂ ਨੂੰ ਹੋਰ ਮਜ਼ਬੂਤ ਬਣਾ ਦਿੱਤਾ ਹੈ।
1: You know, I say everything, but you know, sometimes there's going to be stuff said about you. There's going to be good things, there's going to be bad things, but I feel like as a footballer you just got to be resilient and you know, and sometimes you can use it as fuel as well and I like to use that as well.
0: ਯਾਦ ਰਹੇ ਸੌਕਰੂਜ਼ ਦਾ ਮਿਸਰ ਨਾਲ ਇਹ ਮੁਕਾਬਲਾ ਸ਼ਨੀਵਾਰ ਸਵੇਰੇ 3 ਵਜੇ ਆਸਟ੍ਰੇਲੀਅਨ ਟਾਈਮ ਦੇ ਅਨੁਸਾਰ SBS ਅਤੇ SBS ਔਨ ਡਿਮਾਂਡ ਉੱਤੇ ਸਿੱਧਾ ਪ੍ਰਸਾਰਿਤ ਕੀਤਾ ਜਾਵੇਗਾ। ਇਸ ਮੈਚ ਦਾ ਜੇਤੂ ਅਰਜਨਟੀਨਾ ਅਤੇ ਕਾਬੋ ਵਰਡੇ ਵਿਚਾਲੇ ਹੋਣ ਵਾਲੇ ਮੁਕਾਬਲੇ ਦੇ ਜੇਤੂ ਨਾਲ ਖੇਡੇਗਾ। 20ਵੇਂ ਦਿਨ ਕੋਟ ਡਿਵਾਰ ਅਤੇ ਨਾਰਵੇ ਪਹਿਲੀ ਵਾਰ ਵਿਸ਼ਵ ਕੱਪ ਵਿੱਚ ਆਮਣੇ ਸਾਹਮਣੇ ਹੋਣਗੇ ਅਤੇ ਜੇਤੂ ਆਖਰੀ 16 ਵਿੱਚ ਪਹੁੰਚੇਗਾ। ਇਸ ਤੋਂ ਇਲਾਵਾ ਲਗਭਗ ਇੱਕ ਸਦੀ ਬਾਅਦ ਫਰਾਂਸ ਅਤੇ ਸਵੀਡਨ ਵਿਸ਼ਵ ਕੱਪ ਵਿੱਚ ਇੱਕ ਦੂਜੇ ਦੇ ਸਾਹਮਣੇ ਹੋਣਗੇ। ਸਹਿ ਮੇਜ਼ਬਾਨ ਮੈਕਸੀਕੋ ਆਪਣੀ ਧਰਤੀ ਉੱਤੇ ਮੈਕਸੀਕੋ ਸਿਟੀ ਵਿੱਚ ਇਕੁਆਡੋਰ ਨਾਲ ਖੇਡੇਗਾ। ਦੋਸਤੋ, ਇਹ ਸੀ ਫੀਫਾ ਵਰਲਡ ਕੱਪ 2026 ਦੇ 19ਵੇਂ ਦਿਨ ਦੀਆਂ ਖੇਡਾਂ ਦਾ ਸਾਰ। ਜੁੜੇ ਰਹੋ SBS ਪੰਜਾਬੀ ਦੇ ਨਾਲ, ਹਰ ਰੋਜ਼ ਅਸੀਂ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਫੀਫਾ ਵਰਲਡ ਕੱਪ ਦੇ ਰੋਮਾਂਚਕ ਪਲ। ਮੈਨੂੰ MP ਸਿੰਘ ਨੂੰ ਦਿਓ ਇਜਾਜ਼ਤ, ਸੁਣਦੇ ਰਹੋ SBS ਪੰਜਾਬੀ।

0: ਪਿਆਰੇ ਦੋਸਤੋ, ਇਹ ਸੀ ਫੀਫਾ ਵਰਲਡ ਕੱਪ ਦੇ 19ਵੇਂ ਦਿਨ ਦੀ ਅਪਡੇਟ। ਅਤੇ ਮੈਂ ਤੁਹਾਡੇ ਤੋਂ ਜਾਣਨਾ ਚਾਹੂੰਗੀ ਕਿ ਤੁਸੀਂ ਵੀ ਫੀਫਾ ਵਰਲਡ ਕੱਪ ਦੇ ਮੈਚਸ ਦੇਖ ਰਹੇ ਹੋ, ਚਾਹੇ ਲਾਈਵ ਜਾਂ ਬਾਅਦ ਵਿੱਚ ਹਾਈਲਾਈਟਸ ਦੇਖ ਰਹੇ ਹੋ, ਜਾਂ ਫਿਰ ਮੇਰੇ ਵਾਂਗੂ ਤੁਸੀਂ ਵੀ ਜ਼ਿਆਦਾ ਦਿਲਚਸਪੀ ਨਹੀਂ ਲੈ ਰਹੇ। ਅਤੇ ਜੇਕਰ ਤੁਸੀਂ ਦੇਖ ਰਹੇ ਹੋ ਤਾਂ ਮੈਂ ਜਾਣਨਾ ਚਾਹੂੰਗੀ ਕਿ ਹੁਣ ਤੱਕ ਦਾ ਸਭ ਤੋਂ ਰੌਚਕ ਮੁਕਾਬਲਾ ਤੁਹਾਨੂੰ ਕਿਹੜਾ ਲੱਗਿਆ ਆ। ਅਤੇ ਇਹ ਤੁਸੀਂ ਮੈਨੂੰ SMS ਵਿੱਚ ਲਿਖ ਕੇ ਜ਼ਰੂਰ ਭੇਜੋ, ਆਪਣੇ ਜਵਾਬ ਲਿਖ ਕੇ ਭੇਜਿਓ। ਨੰਬਰ ਤੁਸੀਂ ਜਾਣਦੇ ਹਾਂ ਜੀ, 0443-7967-760 4397-9976। ਅਤੇ ਤੁਸੀਂ ਚੱਕੋ ਆਪਣਾ ਫੋਨ, ਭੇਜੋ ਮੈਨੂੰ ਸੁਨੇਹਾ, ਅਤੇ ਆਪਾਂ ਲੈਂਦੇ ਹਾਂ ਅੱਜ ਦੇ ਪ੍ਰੋਗਰਾਮ ਦੀ ਪਹਿਲੀ ਕਮਰਸ਼ਲ ਬ੍ਰੇਕ। ਮਿਲਦੇ ਹਾਂ ਜੀ ਬਹੁਤ ਜਲਦ ਇਸ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਮੈਂ ਹਾਂ ਜਸਮੀਤ ਕੌਰ, ਸੁਣਦੇ ਰਹੋ SBS ਪੰਜਾਬੀ।
1: There's a reason some things just taste better. At Sharma's Kitchen, we don't cut corners. We don't add what doesn't belong. Just real milk, traditional methods, and products made the way they should be. From paneer to yogurt, ghee to khoya, every batch is crafted with care, right here in Australia. You'll taste it, you'll trust it. Sharma's Kitchen. Yes, there is a difference.
2: Want to enjoy the sights of South Asia whilst you listen to the sounds of SBS South Asian? We've got you. Watch SBS South Asian on SBS On Demand. It's your favorite radio channel in your language with great music from all over South Asia. But now, it's accompanied by stunning drone shots. Think mountain peaks, city streets, beaches and bazaars. It's radio with a view. SBS South Asian, stream it on SBS On Demand.
3: ਅੰਤਰਰਾਸ਼ਟਰੀ ਡਾਕੂਮੈਂਟਰੀਆਂ ਤੋਂ ਕਲਾਸਿਕ ਕਲਟ ਫਿਲਮਾਂ ਤੱਕ, ਵਿਸ਼ਵ ਪੱਧਰੀ ਨਾਟਕਾਂ ਤੋਂ ਮਜ਼ੇਦਾਰ ਕਾਮੇਡੀਜ਼ ਲਈ ਦੇਖੋ SBS ਵਾਈਸਲੈਂਡ ਚੈਨਲ 31 ਉੱਤੇ। SBS ਚਿੱਲ ਉੱਤੇ ਦੁਨੀਆ ਭਰ ਦੇ ਸੰਗੀਤ ਦਾ ਆਨੰਦ ਮਾਣੋ। SBS ਚਿੱਲ ਨੂੰ SBS ਆਡੀਓ ਐਪ ਤੇ ਸੁਣੋ।
4: Streaming live on SBS On Demand, the Tour de France.
5: It is race on.
4: Shift into gear and watch the world's most brutal showdown.
5: The tension, it is going through the roof.
4: Race for the rivalries, the sacrifice, and the ultimate test of endurance. This isn't just sport, it's pure drama. The Tour de France starts 5th of July on SBS and On Demand.
0: ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਤੁਸੀਂ ਸੁਣ ਰਹੇ ਹੋ SBS ਪੰਜਾਬੀ ਦਾ ਬੁੱਧਵਾਰ ਵਾਲਾ ਪ੍ਰੋਗਰਾਮ, ਅੱਜ ਸਿਡਨੀ ਤੋਂ ਜਸਮੀਤ ਕੌਰ ਦੇ ਨਾਲ। ਅਤੇ ਪ੍ਰੋਗਰਾਮ ਦੇ ਵਿੱਚ ਬ੍ਰੇਕ ਦੌਰਾਨ ਪਹਿਲਾਂ ਸੁਨੇਹਾ ਆਇਆ ਹੋਇਆ ਜੀ, ਪਹਿਲਾਂ ਇਹ ਪੜ੍ਹਦੇ ਹਾਂ। ਇਹ ਭੇਜਿਆ ਜੀ ਪਰਥ ਤੋਂ ਜੋਵਿੰਦ ਸਿੰਘ ਨੇ। ਇਹ ਕਹਿ ਰਹੇ, ਸਤਿ ਸ਼੍ਰੀ ਅਕਾਲ ਜੀ, 25 ਜੂਨ ਨੂੰ ਮੇਰੀ ਦਾਦੀ ਜੀ ਦਾ ਜਨਮ ਦਿਨ ਸੀ। ਤੁਸੀਂ ਪਲੀਜ਼ ਮੇਰੀ ਪਿਆਰੀ ਦਾਦੀ ਨੂੰ ਹੈਪੀ ਬਰਥਡੇ ਕਹਿ ਦਿਓ, ਬਰਥਡੇ ਵਿਸ਼ਿਜ਼ ਦੇ ਦਿਓ। ਉਹ ਹਰ ਹਫ਼ਤੇ ਤੁਹਾਡਾ ਪ੍ਰੋਗਰਾਮ ਸੁਣਦੇ ਆ। ਬਹੁਤ ਸ਼ੁਕਰੀਆ ਜੋਵਿੰਦ ਸਿੰਘ ਜੀ ਕਿ ਤੁਸੀਂ ਸਾਡਾ ਪ੍ਰੋਗਰਾਮ ਅੱਜ ਲਾਈਵ ਸੁਣ ਰਹੇ ਹੋ, ਪਰਥ ਤੋਂ ਸੁਣ ਰਹੇ ਹੋ। ਅਤੇ ਤੁਹਾਡੇ ਸੁਨੇਹੇ ਮੁਤਾਬਕ ਤੁਹਾਡੀ ਦਾਦੀ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਜੀ। ਹੈਪੀ ਬਿਲੇਟਡ ਬਰਥਡੇ ਤੁਹਾਡੀ ਦਾਦੀ ਜੀ ਨੂੰ। ਪਰਮਾਤਮਾ ਉਹਨਾਂ ਨੂੰ ਲੰਬੀ ਉਮਰ ਦੇਣ ਅਤੇ ਤੰਦਰੁਸਤੀ ਦੇਣ, ਅਤੇ ਇੱਦਾਂ ਹੀ ਸਾਡਾ ਪ੍ਰੋਗਰਾਮ ਤੁਸੀਂ ਵੀ ਸੁਣਦੇ ਰਹੋ ਅਤੇ ਤੁਹਾਡੇ ਦਾਦੀ ਜੀ ਵੀ ਸੁਣਦੇ ਰਹਿਣ। ਬਹੁਤ ਬਹੁਤ ਸ਼ੁਕਰੀਆ ਜੀ। ਅਤੇ ਦੋਸਤੋ, ਆਓ ਹੁਣ ਅੱਗੇ ਵਧਾਉਂਦੇ ਹਾਂ ਅੱਜ ਦੇ ਪ੍ਰੋਗਰਾਮ ਨੂੰ। ਆਪਾਂ ਆਸਟ੍ਰੇਲੀਆ ਵਿੱਚ ਰਹਿੰਦੇ ਹਾਂ, ਅਤੇ ਸਾਰੇ ਹੀ ਜਾਂ ਆਪਾਂ ਪ੍ਰਵਾਸੀ ਹਾਂ ਜਾਂ ਫਿਰ ਪ੍ਰਵਾਸੀ ਪਰਿਵਾਰ ਵਿੱਚ ਵੱਡੇ ਹੋਏ ਹਾਂ, ਪਰ ਇਸ ਮੁਲਕ ਦੇ ਇਤਿਹਾਸ, ਇੱਥੋਂ ਦੇ ਤੌਰ ਤਰੀਕਿਆਂ ਨੂੰ ਹਰ ਰੋਜ਼ ਸਿੱਖਦੇ ਹਾਂ। ਤੁਸੀਂ ਦੇਖਿਆ ਹੋਊਗਾ ਕਿ ਜਦ ਆਸਟ੍ਰੇਲੀਆ ਦਾ ਰਾਸ਼ਟਰੀ ਝੰਡਾ ਲਹਿਰਾਇਆ ਜਾਂਦਾ ਆ, ਅਤੇ ਉਸ ਦੇ ਨਾਲ ਦੋ ਹੋਰ ਝੰਡੇ ਜ਼ਰੂਰ ਹੁੰਦੇ ਆ, ਪਰ ਇਹ ਤਿੰਨ ਝੰਡੇ ਕਿਉਂ? ਆਓ ਜਾਣਦੇ ਹਾਂ ਪਤਰਸ ਮਸੀਹ ਦੁਆਰਾ ਤਿਆਰ ਕੀਤੀ ਇਸ ਆਸਟ੍ਰੇਲੀਆ ਐਕਸਪਲੇਨਡ ਦੀ ਰਿਪੋਰਟ ਵਿੱਚ।
6: ਪਿਆਰੇ ਦੋਸਤੋ, ਤੁਸੀਂ ਸੁਣ ਰਹੇ ਹੋ SBS ਪੰਜਾਬੀ ਅਤੇ ਮੈਲਬਨ ਸਟੂਡੀਓ ਤੋਂ ਮੈਂ ਹਾਂ ਪਤਰਸ ਮਸੀਹ। ਆਸਟ੍ਰੇਲੀਆ ਦੇ ਵਿੱਚ ਤੁਹਾਨੂੰ ਤਿੰਨ ਝੰਡੇ ਇਕੱਠੇ ਲਹਿਰਾਉਂਦੇ ਨਜ਼ਰ ਆ ਸਕਦੇ ਨੇ। ਆਸਟ੍ਰੇਲੀਆ ਦਾ ਰਾਸ਼ਟਰੀ ਝੰਡਾ, ਆਦਿਵਾਸੀ ਝੰਡਾ ਅਤੇ ਟੋਰਸ ਸਟੇਟ ਆਈਲੈਂਡਰ ਝੰਡਾ। ਆਸਟ੍ਰੇਲੀਆ ਵਿੱਚ ਤਿੰਨ ਝੰਡੇ ਕਿਉਂ ਹਨ, ਇਸ ਦਾ ਜਵਾਬ ਆਸਟ੍ਰੇਲੀਆ ਦੇ ਮੂਲ ਨਿਵਾਸੀ ਭਾਈਚਾਰਿਆਂ ਦੇ ਨਾਲ ਜੁੜਿਆ ਹੋਇਆ ਹੈ। ਆਦਿਵਾਸੀ ਅਤੇ ਟੋਰਸ ਸਟੇਟ ਆਈਲੈਂਡਰ ਲੋਕ ਆਸਟ੍ਰੇਲੀਆ ਦੇ ਦੋ ਵੱਖੋ ਵੱਖਰੇ ਆਦਿਵਾਸੀ ਸਮੂਹ ਹਨ, ਜਿਨ੍ਹਾਂ ਵਿੱਚੋਂ ਹਰੇਕ ਦਾ ਆਪਣਾ ਇਤਿਹਾਸ, ਸੱਭਿਆਚਾਰ, ਭਾਸ਼ਾਵਾਂ ਅਤੇ ਝੰਡੇ ਹਨ। ਟੋਰਸ ਸਟੇਟ ਆਈਲੈਂਡਰ ਝੰਡਾ ਹਰਾ, ਨੀਲਾ, ਕਾਲਾ ਅਤੇ ਸਫੈਦ ਰੰਗ ਦਾ ਹੈ। ਇਸ ਵਿੱਚ ਇੱਕ ਸਫੈਦ ਰਵਾਇਤੀ ਪਗੜੀ, ਜਿਸ ਨੂੰ ਦਾਰੀ ਆਖਿਆ ਜਾਂਦਾ ਹੈ, ਅਤੇ ਇਸ ਦੇ ਕੇਂਦਰ ਵਿੱਚ ਇੱਕ ਚਿੱਟਾ ਤਾਰਾ ਹੈ। ਇਹ ਝੰਡਾ ਟੋਰਸ ਸਟੇਟ ਆਈਲੈਂਡਰ ਸਮੂਹ ਦੇ ਲੋਕਾਂ ਅਤੇ ਜ਼ਮੀਨ, ਸਮੁੰਦਰ, ਸੱਭਿਆਚਾਰ ਅਤੇ ਭਾਈਚਾਰੇ ਨਾਲ ਉਹਨਾਂ ਦੇ ਸੰਬੰਧਾਂ ਨੂੰ ਦਰਸਾਉਂਦਾ ਹੈ। ਬਹੁਤ ਸਾਰੇ ਟੂਰਿਸਟ ਸਟੇਟ ਆਈਲੈਂਡਰ ਲੋਕਾਂ ਦੇ ਲਈ ਇਹ ਝੰਡਾ ਪਹਿਚਾਣ ਅਤੇ ਸੰਬੰਧਾਂ ਦਾ ਇੱਕ ਸ਼ਕਤੀਸ਼ਾਲੀ ਪ੍ਰਤੀਕ ਹੈ, ਭਾਵੇਂ ਉਹ ਟਾਪੂਆਂ, ਮੁੱਖ ਭੂਮੀ ਜਾਂ ਵਿਦੇਸ਼ਾਂ ਵਿੱਚ ਰਹਿੰਦੇ ਨੇ। ਇਹ ਸਮਝਣ ਦੇ ਲਈ ਕਿ ਇਹ ਝੰਡਾ ਇੰਨੇ ਸਾਰੇ ਲੋਕਾਂ ਦੇ ਲਈ ਇੰਨਾ ਮਾਇਨੇ ਕਿਉਂ ਰੱਖਦਾ ਹੈ, ਇਸ ਬਾਰੇ ਟੂਰਿਸਟ ਸਟੇਟ ਤੋਂ ਸ਼ੁਰੂਆਤ ਕਰਨਾ ਸਹਾਇਕ ਹੋਵੇਗਾ। ਟੂਰਿਸਟ ਸਟੇਟ ਟਾਪੂ ਕੁਈਨਜ਼ਲੈਂਡ ਦੇ ਕੇਪ ਯਾਕ ਦੇ ਦੱਖਣੀ ਸਿਰੇ ਅਤੇ ਪਾਪੂਆ ਨਿਊ ਗਿਨੀ ਵਿਚਕਾਰ ਸਥਿਤ ਟਾਪੂਆਂ ਦਾ ਇੱਕ ਸਮੂਹ ਹੈ। ਇਹ ਟਾਪੂ ਆਸਟ੍ਰੇਲੀਆ ਦਾ ਹਿੱਸਾ ਹਨ ਅਤੇ ਟੂਰਿਸਟ ਸਟੇਟ ਆਈਲੈਂਡਰ ਲੋਕਾਂ ਦਾ ਘਰ ਹਨ, ਜਿਨ੍ਹਾਂ ਦਾ ਆਪਣਾ ਵਿਲੱਖਣ ਸੱਭਿਆਚਾਰ, ਇਤਿਹਾਸ ਅਤੇ ਭਾਸ਼ਾਵਾਂ ਹਨ। ਸਾਲ 1992 ਵਿੱਚ ਆਈਲੈਂਡ ਕੋਆਰਡੀਨੇਟਿੰਗ ਕੌਂਸਲ ਨੇ ਟੂਰਿਸਟ ਸਟੇਟ ਆਈਲੈਂਡਰ ਲੋਕਾਂ ਦੇ ਲਈ ਇੱਕ ਭਾਈਚਾਰਕ ਝੰਡਾ ਡਿਜ਼ਾਈਨ ਕਰਨ ਦੇ ਲਈ ਇੱਕ ਮੁਕਾਬਲਾ ਚਲਾਇਆ ਸੀ ਅਤੇ ਇਸ ਮੁਕਾਬਲੇ ਵਿੱਚ ਜੇਤੂ ਰਹਿਣ ਵਾਲਾ ਡਿਜ਼ਾਈਨ ਥਰਸਡੇ ਆਈਲੈਂਡ ਦੇ ਅੰਕਲ ਬਰਨਾਰਡ ਨਮੋਕ ਦੁਆਰਾ ਬਣਾਇਆ ਗਿਆ ਸੀ। ਇਸ ਮੁਕਾਬਲੇ ਦੇ ਕੁਝ ਸਮੇਂ ਬਾਅਦ ਹੀ ਅੰਕਲ ਬਰਨਾਰਡ ਦੀ ਮੌਤ ਹੋ ਗਈ ਸੀ ਅਤੇ ਉਹ ਆਪਣੇ ਡਿਜ਼ਾਈਨ ਨੂੰ ਇੰਨਾ ਮਹੱਤਵਪੂਰਨ ਪ੍ਰਤੀਕ ਬਣਦੇ ਹੋਏ ਨਹੀਂ ਦੇਖ ਸਕੇ। ਉਹਨਾਂ ਦੇ ਬੇਟੇ ਬਰਨਾਰਡ ਨਮੋਕ ਜੂਨੀਅਰ ਦੇ ਲਈ ਇਹ ਝੰਡਾ ਉਹਨਾਂ ਦੇ ਪਿਤਾ ਦੇ ਨਾਲ ਉਹਨਾਂ ਦੇ ਰਿਸ਼ਤੇ ਨੂੰ ਜੀਵਤ ਰੱਖਦਾ ਹੈ। ਜਦੋਂ ਵੀ ਉਹ ਇਸ ਨੂੰ ਦੇਖਦੇ ਹਨ ਤਾਂ ਉਹਨਾਂ ਨੂੰ ਆਪਣਾ ਬਚਪਨ ਅਤੇ ਆਪਣੇ ਪਿਤਾ ਨੂੰ ਚਿੱਤਰ ਬਣਾਉਂਦੇ ਹੋਏ ਦੇਖਣ ਵੇਲੇ ਬਿਤਾਈਆਂ ਰਾਤਾਂ ਯਾਦ ਆ ਜਾਂਦੀਆਂ ਨੇ। ਝੰਡੇ ਉੱਤੇ ਮੌਜੂਦ ਹਰੇਕ ਰੰਗ ਅਤੇ ਪ੍ਰਤੀਕ ਦਾ ਆਪਣਾ ਅਰਥ ਹੈ। ਹਰਾ ਰੰਗ ਭੂਮੀ ਦਾ, ਨੀਲਾ ਰੰਗ ਟੋਰਸ ਜਲ ਮਾਰਗ ਦੇ ਜਲ ਦਾ ਅਤੇ ਕਾਲਾ ਰੰਗ ਟੋਰਸ ਜਲ ਮਾਰਗ ਦੀਪ ਸਮੂਹ ਦੇ ਲੋਕਾਂ ਦੀ ਨੁਮਾਇੰਦਗੀ ਕਰਦਾ ਹੈ। ਸਫੇਦਦਾਰੀ ਟੋਰਸ ਜਲ ਮਾਰਗ ਦੀਪ ਸਮੂਹ ਦੀ ਸੱਭਿਆਚਾਰਕ ਪਹਿਚਾਣ ਦਾ ਪ੍ਰਤੀਕ ਹੈ, ਜਦਕਿ ਸਫੇਦ ਪੰਜ ਨੁਕੀਲਾ ਤਾਰਾ ਟੋਰਸ ਜਲ ਮਾਰਗ ਦੇ ਪੰਜ ਮੁੱਖ ਦੀਪ ਸਮੂਹਾਂ ਦੀ ਨੁਮਾਇੰਦਗੀ ਕਰਦਾ ਹੈ। ਆਦਿਵਾਸੀ ਅਤੇ ਟੂਰਿਸਟ ਸਟੇਟ ਆਈਲੈਂਡਰ ਕਾਨੂੰਨ ਦੇ ਵਿਦਿਆਰਥੀ ਟਾਇਰਲ ਵਿਟੀ ਦਾ ਜਨਮ ਅਤੇ ਪਾਲਣ ਪੋਸ਼ਣ ਥਰਸਡੇ ਆਈਲੈਂਡ ਉੱਤੇ ਹੋਇਆ ਸੀ ਅਤੇ ਹੁਣ ਉਹ ਕੁਈਨਜ਼ਲੈਂਡ ਦੇ ਟਾਊਨਸਵਿਲੇ ਵਿੱਚ ਰਹਿੰਦੇ ਹਨ। ਉਹਨਾਂ ਦਾ ਕਹਿਣਾ ਹੈ ਕਿ ਇਹ ਝੰਡਾ ਟੂਰਿਸਟ ਸਟੇਟ ਆਈਲੈਂਡਰ ਭਾਈਚਾਰਾ, ਸੱਭਿਆਚਾਰ ਅਤੇ ਲੋਕਾਂ ਦੀ ਨੁਮਾਇੰਦਗੀ ਕਰਦਾ ਹੈ।
7: It's a part of our cultural identity in itself. It's a big part of our story. It's really good to have that sense of representation too. And especially being in a small community, you see this flag. It tells a story, who we are, where we're going.

0: and how we're moving forward past all the injustices since colonization, how people were considered flora and fauna and not as people. So for me, this flag speaks for itself. It's something to make me feel seen as a person because it's representing my people.
1: ਬਰਨਾਰਡ ਜੂਨੀਅਰ ਅਤੇ ਟਾਇਰਲ ਦੋਵੇਂ ਹੀ ਥਸਡੇ ਆਈਲੈਂਡ ਉੱਤੇ ਭਲੇ ਵਧੇ ਹਨ ਜਿਸ ਨੂੰ ਉਹ ਇੱਕ ਛੋਟਾ ਲੇਕਿਨ ਜੀਵੰਤ ਭਾਈਚਾਰਾ ਦੱਸਦੇ ਨੇ ਜੋ ਪਰਿਵਾਰ ਅਤੇ ਸੱਭਿਆਚਾਰ ਦੇ ਨਾਲ ਭਰਪੂਰ ਹੈ ਟਾਇਰਲ ਦੇ ਲਈ ਝੰਡਾ ਉਹਨਾਂ ਦੇ ਦੈਨਿਕ ਜੀਵਨ ਦਾ ਇੱਕ ਅਭਿੰਨ ਅੰਗ ਹੈ
0: Seeing flags in places such as courtrooms and just everyday places up here in the mainland, it just makes me feel so seen where I can come from a small island off the mainland, but entering mainland, seeing my flag in a courtroom, seeing my flag wrapped up your local post office, seeing some people wearing it on their clothing, it makes me feel like people up here in the mainland have so much love and respect for us up there. It just makes us all feel a part of Australia and all that and how we're all connected and trying to
1: ਬਰਨਾਰਡ ਜੂਨੀਅਰ ਨੂੰ ਯਾਦ ਹੈ ਕਿ ਵਿਆਪਕ ਰੂਪ ਤੋਂ ਮਾਨਤਾ ਮਿਲਣ ਤੋਂ ਪਹਿਲਾਂ ਜੀਵਨ ਕਿਸ ਤਰ੍ਹਾਂ ਦਾ ਸੀ ਉਹਨਾਂ ਨੇ 1990 ਦੇ ਦਹਾਕੇ ਵਿੱਚ ਹੋਈ ਪ੍ਰਤੀਯੋਗਤਾ ਤੋਂ ਬਾਅਦ ਹੌਲੀ ਹੌਲੀ ਟਾਪੂਆਂ ਵਿੱਚ ਇਸ ਝੰਡੇ ਦੇ ਪ੍ਰਸਾਰ ਨੂੰ ਦੇਖਿਆ ਅੱਜ ਟੋਰਸ ਸਟੇਟ ਆਈਲੈਂਡਰ ਝੰਡਾ ਪੂਰੇ ਆਸਟ੍ਰੇਲੀਆ ਦੇ ਵਿੱਚ ਲਹਿਰਾਇਆ ਜਾਂਦਾ ਹੈ ਤੁਸੀਂ ਇਸ ਨੂੰ ਸਕੂਲਾਂ ਯੂਨੀਵਰਸਿਟੀਜ਼ ਪਾਰਲੀਮੈਂਟ ਹਾਊਸ ਲੋਕਲ ਕੌਂਸਲ ਅਤੇ ਅਦਾਲਤਾਂ ਦੇ ਬਾਹਰ ਵੇਖ ਸਕਦੇ ਹੋ ਇਹ ਅਕਸਰ ਆਦਿਵਾਸੀ ਅਤੇ ਆਸਟ੍ਰੇਲੀਅਨ ਝੰਡਿਆਂ ਨਾਲ ਲਹਿਰਾਇਆ ਜਾਂਦਾ ਹੈ ਕੇਨਸ ਵਿੱਚ ਕਾਰੋਬਾਰ ਅਤੇ ਕਾਨੂੰਨ ਦੀ ਪੜ੍ਹਾਈ ਕਰ ਰਹੇ ਟਾਇਰਲ ਦੇ ਲਈ ਇਹ ਦ੍ਰਿਸ਼ ਬਹੁਤ ਮਾਇਨੇ ਰੱਖਦਾ ਹੈ ਬਰਨਾਰਡ ਜੂਨੀਅਰ ਨੇ ਘਰ ਤੋਂ ਦੂਰ ਵੀ ਟੋਰਸ ਸਟੇਟ ਆਈਲੈਂਡਰ ਝੰਡੇ ਨੂੰ ਵੇਖਿਆ ਉਹਨਾਂ ਨੇ ਆਪਣੀ ਡਾਕੂਮੈਂਟਰੀ ਕੈਰਿੰਗ ਦਾ ਫਲੈਗ ਦੇ ਨਾਲ ਵਿਦੇਸ਼ਾਂ ਵਿੱਚ ਕਈ ਸਮਾਰੋਹ ਵਿੱਚ ਸ਼ਿਰਕਤ ਕੀਤੀ ਹੈ ਅਤੇ ਲੰਡਨ ਪੈਰਿਸ ਅਤੇ ਨਿਊਯਾਰਕ ਵਿੱਚ ਆਸਟ੍ਰੇਲੀਅਨ ਅੰਬੈਸੀ ਵਿੱਚ ਝੰਡੇ ਨੂੰ ਦੇਖਿਆ ਹਰ ਵਾਰ ਉਹ ਕਹਿੰਦੇ ਨੇ ਕਿ ਇਹ ਝੰਡਾ ਉਹਨਾਂ ਨੂੰ ਥਸਡੇ ਆਈਲੈਂਡ ਉੱਤੇ ਆਪਣੇ ਬਚਪਨ ਦੀ ਯਾਦ ਦਿਲਾਉਂਦਾ ਹੈ ਜਦੋਂ ਉਹ ਆਪਣੇ ਪਿਤਾ ਨੂੰ ਝੰਡੇ ਦਾ ਪਹਿਲਾ ਡਿਜ਼ਾਈਨ ਬਣਾਉਂਦੇ ਹੋਏ ਵੇਖਦੇ ਸਨ
2: No matter where I am, when I see the flag, I see my childhood growing up on the island and overlooking my dad's shoulder, doing all them sketches. And even when I took the documentary over to Canada and the flag was flying there, it took me back to Australia. And I didn't even think that I was in another part of the world. I just remembered my childhood and then I snapped into reality and I was, oh, that's right. I'm in another country. So that's the feeling that I have every time I see the flag.
1: ਬਰਨਾਰਡ ਜੂਨੀਅਰ ਚਾਹੁੰਦੇ ਹਨ ਕਿ ਬੱਚੇ ਟੋਰਸ ਸਟੇਟ ਆਈਲੈਂਡਰ ਝੰਡੇ ਦੇ ਪਿੱਛੇ ਦੀ ਕਹਾਣੀ ਨੂੰ ਜਾਣਦੇ ਹੋਏ ਵੱਡੇ ਹੋਣ ਉਹਨਾਂ ਨੇ ਥੋਮਸ ਮੋਏ ਦੇ ਨਾਲ ਮਿਲ ਕੇ ਬੱਚਿਆਂ ਦੀ ਪੁਸਤਕ ਅਵਰ ਫਲੈਗ ਅਵਰ ਸਟੋਰੀ ਲਿਖੀ ਹੈ ਜਿਸ ਦਾ ਚਿਤਰਨ ਟੋਰੀ ਜੇ ਮੋਡੇ ਨੇ ਕੀਤਾ ਹੈ
2: I've had a lot of readings at schools, especially around Reconciliation Week and NAIDOC and all the comments that I have from the teachers and the school support workers was the kids really enjoy reading the book.
1: ਪਰ ਜਦੋਂ ਤੁਸੀਂ ਟੋਰਸ ਸਟੇਟ ਆਈਲੈਂਡਰ ਝੰਡੇ ਨੂੰ ਦੇਖਦੇ ਹੋ ਤਾਂ ਤੁਸੀਂ ਭੂਮੀ ਸਮੁੰਦਰ ਅਤੇ ਲੋਕਾਂ ਦੇ ਇੱਕ ਜੀਵੰਤ ਪ੍ਰਤੀਕ ਨੂੰ ਵੇਖਦੇ ਹੋ ਇਹ ਉਹਨਾਂ ਸੱਭਿਆਚਾਰਾਂ ਨੂੰ ਪ੍ਰਤੀਬਿੰਬਿਤ ਕਰਦਾ ਹੈ ਜੋ ਟੋਰਸ ਸਟੇਟ ਵਿੱਚ ਪੂਰੇ ਆਸਟ੍ਰੇਲੀਆ ਵਿੱਚ ਅਤੇ ਦੁਨੀਆ ਭਰ ਦੇ ਵਿੱਚ ਵੱਧ ਫੁੱਲ ਰਹੇ ਹਨ ਟਾਇਰਲ ਦੇ ਲਈ ਇਹ ਝੰਡਾ ਅਤੀਤ ਅਤੇ ਵਰਤਮਾਨ ਦੀ ਕਹਾਣੀ ਨੂੰ ਬਿਆਨ ਕਰਦਾ ਹੈ ਪਰ ਇਸ ਦੇ ਨਾਲ ਹੀ ਇਹ ਭਵਿੱਖ ਦੀਆਂ ਕਹਾਣੀਆਂ ਨੂੰ ਵੀ ਪ੍ਰੇਰਿਤ ਕਰਦਾ ਨਜ਼ਰ ਆਉਂਦਾ ਹੈ
0: It's good that we have a flag dedicated and designed by us for us to motivate us to continue our journey and move forward so that we are having pride and acknowledging our cultural identity.
1: SBS News ਦੇ ਲਈ ਨਿਕਿਆ ਹਚਿੰਗਸ ਦੇ ਵੱਲੋਂ ਤਿਆਰ ਕੀਤੀ ਗਈ ਇਸ ਰਿਪੋਰਟ ਨੂੰ ਪੰਜਾਬੀ ਦੇ ਵਿੱਚ ਅਨੁਵਾਦ ਕਰਕੇ ਪਤਰਸ ਮਸੀਹ ਵੱਲੋਂ ਪੇਸ਼ ਕੀਤਾ ਗਿਆ ਹੈ।
3: ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? Apple Podcast, Google Podcast, Spotify या जिथों भी तुसी अपने podcast सुनते हो
4: प्यारे दोस्तों अज दे प्रोग्राम दे विच गल चल रही है आस्ट्रेलिया दी ते प्रोग्राम दा जो पहला गीत मैं तुहानू सुनाउण जा रही हाँ इसनू लिखिया है एक पंजाबी आस्ट्रेलियन आर्टिस्ट ने जिन्हां दा नाम है मनी मनजोत इसनू गाया है हसरत ने गीत दा नाम है नॉट सो ईजी आओ सुनदे हां

0: Why do people want to be at work? To feel heard, appreciated, part of something, and to know there's a career path for everyone. Inclusive workplaces are linked to increased innovation, productivity, and employee satisfaction. Make your organization a place where people want to be. For inclusion and diversity training, visit inclusion-program.com.au.
1: ਅਰੇ ਦੋਸਤੋ, ਜੇਕਰ ਤੁਹਾਡੀ ਵੀ ਕੋਈ ਰਿਕੁਐਸਟ ਆ, ਤੁਸੀਂ ਤੁਹਾਡੀ ਕੋਈ ਫਰਮਾਇਸ਼ ਆ, ਤੁਸੀਂ ਕੋਈ ਗਾਣਾ ਸੁਣਨਾ ਚਾਹੁੰਦੇ ਹੋ SBS ਪੰਜਾਬੀ ਉੱਤੇ, ਤਾਂ ਜ਼ਰੂਰ ਸਾਨੂੰ SMS ਭੇਜ ਕੇ ਗਾਣੇ ਦਾ ਨਾਮ ਦੱਸਿਓ। ਨੰਬਰ ਹੈ ਜੀ 0439-799-767। ਤੁਸੀਂ ਆਪਣੇ ਗਾਣਿਆਂ ਦੀ ਰਿਕੁਐਸਟ ਉੱਥੇ ਭੇਜ ਸਕਦੇ ਹੋ। ਵਿਹਲਾ ਹੋ ਗਿਆ ਜੀ ਪ੍ਰੋਗਰਾਮ ਦੇ ਵਿੱਚ ਅਗਲੀ ਬ੍ਰੇਕ ਲੈਣ ਦਾ। ਬ੍ਰੇਕ ਤੋਂ ਬਾਅਦ SBS ਪੰਜਾਬੀ ਦੀ ਪੋਡਕਾਸਟ ਸੀਰੀਜ਼ ਸਿਹਤ ਸੰਭਾਲ ਲੜੀਵਾਰ ਵਿੱਚ ਸਮਝਾਂਗੇ ਕੋਲੈਸਟਰੋਲ ਨੂੰ, ਉੱਚ ਕੋਲੈਸਟਰੋਲ ਨੂੰ ਕਿੱਦਾਂ ਸਮੱਸਿਆਵਾਂ ਨੂੰ ਬਚਾਇਆ ਜਾ ਸਕਦਾ ਆਪਣੀ ਸਿਹਤ ਨੂੰ। ਅਤੇ ਬ੍ਰੇਕ ਤੋਂ ਬਾਅਦ ਗੱਲ ਕਰਾਂਗੇ ਜੀ ਕੋਲੈਸਟਰੋਲ ਦੇ ਬਾਰੇ। ਹੁਣ ਰੁਕਦੇ ਹਾਂ ਇਸ ਛੋਟੀ ਜਿਹੀ ਬ੍ਰੇਕ ਦੇ ਲਈ। ਮੈਂ ਹਾਂ ਜਸਮੀਤ ਕੌਰ, ਸੁਣਦੇ ਰਹੋ SBS ਪੰਜਾਬੀ।
2: There's a reason some things just taste better. At Sharma's Kitchen, we don't cut corners. We don't add what doesn't belong. Just real milk, traditional methods, and products made the way they should be. From paneer to yogurt, ghee to khoya, every batch is crafted with care, right here in Australia. You'll taste it, you'll trust it. Sharma's Kitchen. Yes, there is a difference.
3: ਫੁੱਟਬਾਲ ਦੁਨੀਆ ਨੂੰ ਇਕਜੁੱਟ ਕਰਦਾ ਹੈ ਅਤੇ ਅਜਿਹਾ ਹੀ ਕਰਦਾ ਹੈ ਬੀਐਥ ਜੈੱਟ ਵੀ। ਮੈਲਬਨ, ਸਿਡਨੀ, ਬ੍ਰਿਸਬਨ ਜਾਂ ਪਰਥ ਤੋਂ ਵੀਅਤਨਾਮ ਲਈ ਸਿੱਧੀ ਉਡਾਨ ਭਰੋ ਤੇ ਉੱਥੋਂ ਏਸ਼ੀਆ ਤੇ ਯੂਰਪ ਦੇ ਪ੍ਰਮੁੱਖ ਟਿਕਾਣਿਆਂ ਵੱਲ ਆਪਣਾ ਸਫ਼ਰ ਜਾਰੀ ਰੱਖੋ। ਹੋਚੀ ਮਿਨ ਸਿਟੀ ਤੋਂ ਅੱਗੇ ਜੋੜਦਾ ਸਾਡਾ ਵਿਸਤ੍ਰਿਤ ਫਲਾਈਟ ਨੈੱਟਵਰਕ ਤੁਹਾਡੀ ਏਸ਼ੀਆ ਤੇ ਯੂਰਪ ਦੀ ਯਾਤਰਾ ਬਹੁਤ ਆਸਾਨ ਬਣਾਉਂਦਾ ਹੈ। ਟੋਕੀਓ, ਸਿਓਲ ਤੇ ਪ੍ਰਾਗ ਦੀਆਂ ਰੌਣਕ ਭਰੀਆਂ ਗਲੀਆਂ, ਬਾਲੀ ਦੇ ਟ੍ਰਾਪੀਕਲ ਸਮੁੰਦਰੀ ਤੱਟ ਜਾਂ ਬੈਂਕੋਕ, ਤਾਈਪੇਈ ਅਤੇ ਹਾਂਗਕਾਂਗ ਦੇ ਰੰਗੀਨ ਬਾਜ਼ਾਰਾਂ ਦਾ ਆਨੰਦ ਮਾਣੋ। ਸਿਰਫ 199 ਆਸਟ੍ਰੇਲੀਆਈ ਡਾਲਰ ਤੋਂ ਸ਼ੁਰੂ ਹੋਣ ਵਾਲੇ ਇੱਕ ਤਰਫਾ ਕਿਰਾਏ। bethjetair.com ਅਤੇ bethjet ਮੋਬਾਈਲ ਐਪ ਤੇ ਵਿਸ਼ੇਸ਼ ਛੋਟਾਂ ਵੇਖੋ। ਆਓ bethjet ਨਾਲ ਉਡਾਨ ਭਰੀਏ।
4: Like your music? We have got you covered on SBS South Asian. There are shows like The Bollywood Session every morning and evening, 3 hours every day of just the hits from Bollywood. Need a party playlist? There's a Desi dance party on Friday and Saturday nights. It's your weekend soundtrack. Enjoy Punjabi music. Don't miss Bhangra hits on weekend afternoons. Find your next favorite SBS South Asian show on the SBS audio app, website or SBS on demand.
5: NITV ਉੱਤੇ ਉਹਨਾਂ ਮੁੱਦਿਆਂ ਬਾਰੇ ਜਾਣੋ ਜੋ ਆਦੀਵਾਸੀ ਅਤੇ ਟੋਰਸ ਸਟੇਟ ਆਈਲੈਂਡਰ ਭਾਈਚਾਰੇ ਦੇ ਲੋਕਾਂ ਲਈ ਮਹੱਤਵਪੂਰਨ ਹਨ। ਦੇਖੋ ਚੈਨਲ 33 ਉੱਤੇ ਅਤੇ SBS ਔਨ ਡਿਮਾਂਡ ਤੇ। sbs.com.au/punjabi ਨੂੰ ਆਪਣਾ ਆਨਲਾਈਨ ਹੋਮ ਪੇਜ ਬਣਾਓ। ਤਾਜ਼ੀਆਂ ਖਬਰਾਂ, ਤੁਰੰਤ ਮਾਮਲਿਆਂ ਅਤੇ ਮਨੋਰੰਜਨ ਲਈ sbs.com.au/punjabi ਨਾਲ ਜੁੜੋ। ਕੀ ਤੁਸੀਂ SBS ਪੰਜਾਬੀ ਸੁਣਨਾ ਪਸੰਦ ਕਰਦੇ ਹੋ? ਵਿਚਾਰਾਂ ਦੀ ਲੜੀ ਨੂੰ ਸਾਡੇ ਫੇਸਬੁੱਕ ਪੇਜ ਉੱਤੇ ਜਾਰੀ ਰੱਖੋ। ਸਾਡੇ ਫੇਸਬੁੱਕ ਪੇਜ ਨੂੰ ਪਸੰਦ ਕਰੋ ਅਤੇ ਆਪਣੇ ਵਿਚਾਰ ਵੀ ਸਾਂਝੇ ਕਰੋ। ਦੇਖੋ SBS ਪੰਜਾਬੀ ਫੇਸਬੁੱਕ ਤੇ।
1: ਸਵਾਗਤ ਹੈ ਜੀ, ਤੁਸੀਂ ਸੁਣ ਰਹੇ ਹੋ SBS ਸਾਊਥ ਏਸ਼ੀਅਨ ਉੱਤੇ SBS ਪੰਜਾਬੀ ਦਾ ਪ੍ਰੋਗਰਾਮ, ਅਤੇ ਮੈਂ ਹਾਂ ਜਸਮੀਤ ਕੌਰ। ਬ੍ਰੇਕ ਦੌਰਾਨ ਇੱਕ ਹੋਰ ਸੁਨੇਹਾ ਆਇਆ ਜੀ, ਤੁਹਾਨੂੰ ਸੁਣਾਉਂਦੀ ਹਾਂ। ਇਹ ਭੇਜਿਆ ਜੀ ਸਿਡਨੀ ਤੋਂ ਬਲਦੀਸ਼ ਸਿੰਘ ਅਤੇ ਉਹਨਾਂ ਦੇ ਪਰਿਵਾਰ

0: Hits from Home.
1: SBS is Australia's most trusted multilingual broadcaster. Our listeners are loyal, highly engaged, and have supported countless local businesses. We offer advertising packages for businesses of all sizes. Our experienced sales team will guide you through the process of owning a great campaign. Bring your own ad or have our production team make you something in one of our 68 languages. Start the conversation with your new audience today. Email sales@sbs.com.au.
2: ਗੱਲਬਾਤ ਡਾਕਟਰ ਮਨਦੀਪ ਕੌਰ ਨਾਲ ਕੀਤੀ ਗਈ ਆ। ਅੱਜ ਦੇ ਪ੍ਰੋਗਰਾਮ 'ਚ ਐਸ ਬੀ ਐਸ ਪੰਜਾਬੀ ਤੋਂ ਐਮ ਪੀ ਸਿੰਘ ਲੈ ਕੇ ਹਾਜ਼ਰ ਆ ਕੋਲੈਸਟਰੋਲ ਬਾਰੇ ਡਾਕਟਰ ਸਾਹਿਬ ਨਾਲ ਇੱਕ ਖਾਸ ਗੱਲਬਾਤ, ਆਓ ਸੁਣਦੇ ਹਾਂ।
3: ਹਾਜ਼ਰੀਨ, ਤੁਸੀਂ ਜੁੜੇ ਹੋ ਐਸ ਬੀ ਐਸ ਪੰਜਾਬੀ ਦੇ ਨਾਲ ਅਤੇ ਮੈਂ ਹਾਂ ਐਮ ਪੀ ਸਿੰਘ। ਸਿਹਤ ਸਾਡੀ ਸਭ ਤੋਂ ਵੱਡੀ ਦੌਲਤ ਹੁੰਦੀ ਹੈ, ਪਰ ਅਕਸਰ ਜਾਣਕਾਰੀ ਦੀ ਘਾਟ ਕਾਰਨ ਅਸੀਂ ਕੁਝ ਗੰਭੀਰ ਬਿਮਾਰੀਆਂ ਨੂੰ ਸਮੇਂ 'ਤੇ ਸਮਝ ਨਹੀਂ ਪਾਉਂਦੇ ਅਤੇ ਇਸ ਦੌਲਤ ਨੂੰ ਗਵਾ ਬੈਠਦੇ ਹਾਂ। ਇਸੇ ਸੋਚ ਨਾਲ ਅਸੀਂ ਇਹ ਨਵੀਂ ਰੇਡੀਓ ਪੋਡਕਾਸਟ ਸੀਰੀਜ਼ ਸ਼ੁਰੂ ਕਰ ਰਹੇ ਹਾਂ, ਜਿਸ ਦਾ ਮਕਸਦ ਦੱਖਣੀ ਏਸ਼ੀਆਈ, ਖਾਸ ਕਰਕੇ ਪੰਜਾਬੀ ਭਾਈਚਾਰੇ ਵਿੱਚ ਆਮ ਪਾਈਆਂ ਜਾਣ ਵਾਲੀਆਂ ਸਿਹਤ ਸਮੱਸਿਆਵਾਂ ਬਾਰੇ ਸਧਾਰਨ ਪਰ ਭਰੋਸੇਯੋਗ ਜਾਣਕਾਰੀ ਪਹੁੰਚਾਉਣਾ ਹੈ। ਇਸ ਸੀਰੀਜ਼ ਦੇ ਹਰ ਸੈਗਮੈਂਟ ਵਿੱਚ ਅਸੀਂ ਕਿਸੇ ਇੱਕ ਖਾਸ ਮੈਡੀਕਲ ਬਿਮਾਰੀ ਜਾਂ ਸਮੱਸਿਆ ਬਾਰੇ ਗੱਲ ਕਰਾਂਗੇ, ਜਿਵੇਂ ਉਸ ਦੇ ਮੂਲ ਕਾਰਨ, ਸਰੀਰ ਉੱਤੇ ਪੈਣ ਵਾਲੇ ਅਸਰ ਅਤੇ ਆਸਟ੍ਰੇਲੀਆਈ ਮੈਡੀਕਲ ਗਾਈਡਲਾਈਨਸ ਅਨੁਸਾਰ ਇਸ ਮਰਜ਼ ਦੇ ਇਲਾਜ ਦੇ ਤਰੀਕਿਆਂ ਬਾਰੇ। ਨਾਲ ਹੀ ਤੁਹਾਨੂੰ ਭਰੋਸੇਯੋਗ ਹੈਲਥ ਫਾਊਂਡੇਸ਼ਨਸ ਅਤੇ ਵੈਬਸਾਈਟਾਂ ਨਾਲ ਵੀ ਜੋੜਾਂਗੇ ਤਾਂ ਜੋ ਤੁਸੀਂ ਹੋਰ ਜਾਣਕਾਰੀ ਲੈ ਸਕੋ। ਅਤੇ ਇਸ ਸਾਰੇ ਵਾਸਤੇ ਅਸੀਂ ਇੱਕ ਨੌਜਵਾਨ ਪੰਜਾਬੀ ਡਾਕਟਰ ਮਨਦੀਪ ਕੌਰ ਹੋਰਾਂ ਨੂੰ ਇੱਕ ਸਪੈਸ਼ਲਿਸਟ ਵਜੋਂ ਆਪਣੇ ਨਾਲ ਜੋੜਿਆ ਹੈ ਤਾਂ ਕਿ ਅਸੀਂ ਰੋਕੀਆਂ ਜਾ ਸਕਣ ਵਾਲੀਆਂ ਕੁਝ ਕੁ ਬਿਮਾਰੀਆਂ ਬਾਰੇ ਜਾਗਰੂਕਤਾ ਵਧਾਈਏ ਅਤੇ ਆਪਣੇ ਭਾਈਚਾਰੇ ਵਿੱਚ ਸਿਹਤ ਸੰਬੰਧੀ ਗੱਲਬਾਤ ਨੂੰ ਆਮ ਬਣਾ ਸਕੀਏ। ਸਾਡੀ ਆਸ ਹੈ ਕਿ ਇਹ ਹੈਲਥ ਸੀਰੀਜ਼ ਤੁਹਾਨੂੰ ਵਧੀਆ ਜੀਵਨ ਸ਼ੈਲੀ ਅਪਣਾਉਣ, ਲੱਛਣਾਂ ਨੂੰ ਗੰਭੀਰਤਾ ਨਾਲ ਲੈਣ ਅਤੇ ਸਮੇਂ ਉੱਤੇ ਡਾਕਟਰੀ ਸਹਾਇਤਾ ਲੈਣ ਲਈ ਪ੍ਰੇਰਿਤ ਕਰੇਗੀ ਤਾਂ ਜੋ ਭਵਿੱਖ ਵਿੱਚ ਸਿਹਤ ਦੇ ਨਤੀਜੇ ਹੋਰ ਵੀ ਬਿਹਤਰ ਹੋ ਸਕਣ। ਇਹ ਪੋਡਕਾਸਟ ਸਾਡੇ ਭਾਈਚਾਰੇ ਲਈ ਇੱਕ ਮਦਦਗਾਰ ਸਰੋਤ ਵਜੋਂ ਹੈ, ਕਿਉਂਕਿ ਸਹੀ ਜਾਣਕਾਰੀ ਹੀ ਸਿਹਤ ਵੱਲ ਪਹਿਲਾ ਕਦਮ ਹੈ। ਅਤੇ ਦੋਸਤੋ, ਇਸ ਲੜੀਵਾਰ ਵਿੱਚ ਕਈ ਆਮ ਬਿਮਾਰੀਆਂ ਜਿਵੇਂ ਕੋਲੈਸਟਰੋਲ, ਡਾਇਬਿਟੀਜ਼, ਆਰਥਰਾਈਟਿਸ ਆਦਿ ਬਾਰੇ ਇੱਕ ਤੋਂ ਬਾਅਦ ਇੱਕ ਅਲੱਗ ਅਲੱਗ ਐਪੀਸੋਡ ਵਿੱਚ ਵਿਸਥਾਰ ਨਾਲ ਗੱਲ ਕਰਾਂਗੇ। ਐਸ ਬੀ ਐਸ ਪੰਜਾਬੀ ਵੱਲੋਂ ਸ਼ੁਰੂ ਕੀਤੇ ਗਏ ਹੈਲਥ ਸੀਰੀਜ਼ ਵਾਲੇ ਲੜੀਵਾਰ ਦੇ ਅੰਡਰ ਅੱਜ ਅਸੀਂ ਇੱਕ ਹੋਰ ਸਿਹਤ ਮਾਮਲੇ ਉੱਤੇ ਗੱਲ ਕਰਾਂਗੇ, ਉਹ ਹੈਗੀ ਹੈ ਜੀ ਕੋਲੈਸਟਰੋਲ। ਇਹ ਵੀ ਆਪਣੇ ਪੰਜਾਬੀ ਭਾਈਚਾਰੇ ਵਿੱਚ ਬਹੁਤ ਜ਼ਿਆਦਾ ਦੇਖਣ ਨੂੰ ਮਿਲਦੀ ਹੈ ਅਤੇ ਇਹ ਹੋ ਸਕਦਾ ਕਿ ਆਪਣੀ ਜਿਹੜੀ ਜ਼ਿੰਦਗੀ ਦੀ ਲਾਈਫ ਸਟਾਈਲ ਹੈਗੀ ਹੈ ਉਹਨੂੰ ਕਰਕੇ ਕੁਝ ਚੇਂਜਿਸ ਲਿਆ ਕੇ ਇਹਨੂੰ ਵੀ ਕੰਟਰੋਲ ਕੀਤਾ ਜਾ ਸਕਦਾ ਹੈ। ਇੱਕ ਵਾਰ ਫਿਰ ਸਾਡੇ ਨਾਲ ਡਾਕਟਰ ਮਨਦੀਪ ਕੌਰ ਜੀ ਜੁੜੇ ਹਨ ਅਤੇ ਇਸ ਕੋਲੈਸਟਰੋਲ ਬਾਰੇ, ਜਿਹੜਾ ਅਹਿਮ ਵਿਸ਼ਾ ਹੈ, ਇਹਦੇ ਬਾਰੇ ਇਹਨਾਂ ਕੋਲੋਂ ਜਾਣਕਾਰੀ ਲੈਂਦੇ ਹਾਂ। ਡਾਕਟਰ ਮਨਦੀਪ ਜੀ, ਐਸ ਬੀ ਐਸ ਪੰਜਾਬੀ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ।
4: ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਤੁਸੀਂ ਮੈਨੂੰ ਬੁਲਾਇਆ ਦੁਬਾਰਾ। ਅੱਜ ਆਪਾਂ ਕੋਲੈਸਟਰੋਲ ਦੇ ਉੱਤੇ ਗੱਲ ਕਰੋਂਗੇ
3: ਜੀ। ਕੋਲੈਸਟਰੋਲ ਬਾਰੇ ਥੋੜ੍ਹਾ ਬ੍ਰੀਫ ਦੱਸੋ ਵੀ ਹੁੰਦਾ ਕੀ ਹੈ ਇਹ।
4: ਇਹ ਕੀ ਹੁੰਦਾ ਵਾ, ਇੱਕ ਮੰਨ ਲਓ ਤੁਸੀਂ ਫੈਟ ਦਾ ਮਲਮ ਹੁੰਦਾ ਵਾ ਜਿਹੜਾ ਆਪਣੇ ਸਰੀਰ 'ਚ ਆ, ਹੈ ਨਾ, ਅਤੇ ਇਹ ਆਪਣੇ ਸਰੀਰ ਨੂੰ ਚਾਹੀਦਾ ਵਾ। ਇਹ ਕਾਹਤੋਂ ਚਾਹੀਦਾ ਵਾ, ਇਹ ਤੋਂ ਬਹੁਤ ਚੀਜ਼ਾਂ ਬਣਦੀਆਂ, ਆਪਣੇ ਹੋਰਮੋਨਸ ਬਣਦੇ ਆ, ਇਹ ਤੋਂ ਵਿਟਾਮਿਨ ਡੀ ਬਣਦੇ ਆ, ਇਹ ਆਪਣਾ ਖਾਣਾ ਪਚਾਉਣ ਲਈ ਵੀ ਬਹੁਤ ਜ਼ਰੂਰੀ ਹੁੰਦੀ ਆ। ਇਹ ਆਪਣੇ ਜਿਹੜਾ ਇਹ ਕੋਲੈਸਟਰੋਲ ਆ, ਇਹ ਫੈਟ ਦਾ ਹਿੱਸਾ ਵਾ, ਇਹ ਆਪਣਾ ਸਰੀਰ 'ਚੋਂ ਵੀ ਕੁਦਰਤ ਵੱਲੋਂ ਬਣਦਾ ਵਾ, ਪਰ ਜਿਹੜਾ ਆਪਾਂ ਖਾਂਦੇ ਪੀਂਦੇ ਹਾਂ ਉਹ ਤੋਂ ਵੀ ਮਿਲਦਾ ਵਾ।
3: ਅੱਛਾ, ਕੁਦਰਤ ਵੱਲੋਂ ਵੀ ਮਿਲਦਾ ਹੈ?
4: ਹਾਂਜੀ ਹਾਂਜੀ, ਆਪਣਾ ਜਿਹੜਾ ਆਪਣਾ ਸਰੀਰ ਆ ਇਹ ਨੈਚੁਰਲੀ ਉਹਨੂੰ ਬਣਾ ਦਿੰਦਾ ਵੀ ਆ, ਪਰ ਜਿਹੜਾ ਆਪਣਾ ਖਾਣਾ ਪੀਣਾ ਵਾ, ਜਿਹੜੀ ਇਹ ਬਿਮਾਰੀ ਆ, ਇਹ ਜ਼ਿਆਦਾ ਤੋਂ ਜ਼ਿਆਦਾ ਉਹ ਤੋਂ ਹੁੰਦਾ ਵਾ ਆਪਣੇ। ਜਿਹੜੀ ਜਦੋਂ ਬਿਮਾਰੀ ਹੁੰਦੀ ਆ ਆਪਾਂ ਐਕਸੈਸ ਦੇ ਵਿੱਚ ਖਾਣ ਲੱਗ ਜਾਂਦੇ ਹਾਂ, ਇਹਦੇ ਨਾਲੋਂ ਉਹਦੇ ਕਾਰਨ ਆਪਾਂ ਨੂੰ ਜ਼ਿਆਦਾ ਕੋਲੈਸਟਰੋਲ ਦੀ ਬਿਮਾਰੀਆਂ ਪੈਣ ਲੱਗ ਜਾਂਦੀਆਂ।
3: ਜਿੱਦਾਂ ਆਪਾਂ ਕਹਿੰਦੇ ਹਾਂ ਕਿ ਬੜਾ ਫੈਟੀ ਫੂਡ ਹੈਗਾ ਜੀ, ਅਸੀਂ ਘਿਓ ਪਾ ਕੇ ਖਾ ਲਿਆ, ਇੱਦਾਂ ਦੀਆਂ ਚੀਜ਼ਾਂ ਹੈਗੀਆਂ, ਇਹ ਵੀ ਕੋਲੈਸਟਰੋਲ ਦਾ ਕਾਰਨ ਬਣਦੀਆਂ?
4: ਹਾਂਜੀ ਹਾਂਜੀ, ਅੱਜ ਆਪਾਂ ਇਹਦੇ ਬਾਰੇ ਗੱਲ ਕਰੂੰਗੇ।
3: ਠੀਕ ਹੈ ਜੀ, ਥੋੜ੍ਹਾ ਸਮਝਾਓ ਇਹਦੇ ਬਾਰੇ।
4: ਹਾਂਜੀ ਹਾਂਜੀ, ਸੋ ਆਪਣੇ ਕੋਲ ਹੈਗੇ ਕੋਲੈਸਟਰੋਲ ਦੇ ਕਾਫੀ ਹਿੱਸੇ ਆ। ਜੇ ਆਪਾਂ ਹੁਣ ਅੰਗਰੇਜ਼ੀ 'ਚ ਉਹਨੂੰ ਕਹਿੰਦੇ ਹਾਂ ਵੀ ਜਿਹੜਾ ਪਹਿਲਾਂ ਹਿੱਸਾ ਵਾ, ਸਭ ਤੋਂ ਮਾੜਾ ਹਿੱਸਾ, ਉਹਨੂੰ ਅਸੀਂ ਕਹਿੰਦੇ ਹਾਂ ਲੋ ਡੈਂਸਿਟੀ ਲਾਈਪੋਪ੍ਰੋਟੀਨ, ਹੈ ਨਾ। ਇਹ ਮਾੜਾ ਹਿੱਸਾ, ਇਹ ਸਭ ਤੋਂ ਮਾੜਾ ਵਾਲਾ ਵਾ, ਇਹ ਉਹ ਵਾਲਾ ਕੋਲੈਸਟਰੋਲ ਆ, ਇਹ ਉਹ ਮੋਟਾਪਾ ਵਾ ਜਿਹੜਾ ਤੁਹਾਡੀਆਂ ਖੂਨਾਂ ਦੀਆਂ ਨਾੜੀਆਂ ਦੇ ਵਿੱਚ ਜਾ ਕੇ ਜੁੜ ਜਾਂਦਾ ਅਤੇ ਆਪਣੀ ਨਸਾਂ ਨੂੰ ਬੰਦ ਕਰਦਾ ਅਤੇ ਇਹ ਤੋਂ ਅਟੈਕ ਆਉਂਦਾ ਵਾ।

0: ਸੋ ਇਹ ਜਿਹੜਾ ਛੋਟਾ ਕਹਿਣ ਆ ਐਲ ਡੀ ਐਲ ਆ ਇਹਦਾ ਪੂਰਾ ਨਾਂ ਆ ਲੋ ਡੈਂਸਿਟੀ ਲਾਈਪੋਪ੍ਰੋਟੀਨ ਇਹ ਉਹ ਵਾਲਾ ਵਾ ਇੱਕ ਹੈਗਾ ਇਹ ਇੱਕ ਵਿਚਾਰਾ ਚੰਗਾ ਵੀ ਆ ਉਹਨੂੰ ਹਾਈ ਡੈਂਸਿਟੀ ਲਾਈਪੋਪ੍ਰੋਟੀਨ ਕਹਿੰਦੇ ਆ ਉਹ ਹੈਗਾ ਜਿਹੜਾ ਉਹਦਾ ਕੰਮ ਕੀ ਆ ਵੀ ਜਿਹੜਾ ਲੋ ਡੈਂਸਿਟੀ ਵਾਲਾ ਵਾ ਲਾਈਪੋਪ੍ਰੋਟੀਨ ਉਹਨੂੰ ਖਿੱਚ ਕੇ ਨਾ ਖੂਨ 'ਚੋਂ ਲੈ ਕੇ ਲਿਵਰ 'ਚ ਲੈ ਜਾਂਦਾ ਵਾ ਵੀ ਤੂੰ ਲਿਵਰ 'ਚ ਜਾ ਕੇ ਉਹਦਾ ਉਹਦਾ ਹਾਜ਼ਮਾ ਹੋ ਕੇ ਸਰੀਰ 'ਚੋਂ ਕੱਢਿਆ ਜਾਂਦਾ ਵਾ ਉਹਦਾ ਇਹ ਰੋਲ ਆ ਸੋ ਆਪਾਂ ਖੁਸ਼ ਹੁੰਦੇ ਹਾਂ ਵੀ ਜੇ ਉਹ ਥੋੜ੍ਹਾ ਵੱਧ ਹੋਊਗਾ ਉਹ ਆਪਣਾ ਬਚਾਅ ਰੱਖੂਗਾ ਇੱਕ ਹਿੱਸਾ ਹੈਗਾ ਵਾ ਟ੍ਰਾਈਗਲਿਸਰਾਈਡਸ ਹੈਨਾ ਇਹਨੂੰ ਟੀ ਜੀ ਛੋਟੇ ਨਾਮ 'ਤੇ ਕਹਿੰਦੇ ਹਾਂ ਹੈਨਾ ਇਹ ਜਿਹੜਾ ਵਾ ਇਹ ਵਿਚਾਰਾ ਕੋਲੈਸਟਰੋਲ ਜਿਹੜਾ ਇਹ ਆਪਣੇ ਢਿੱਡ ਦੇ ਵਿੱਚ ਜਦੋਂ ਆਪਾਂ ਮੋਟਾਪਾ ਵੱਧਦਾ ਵਾ ਇਹ ਉੱਥੇ ਜਾ ਕੇ ਜੁੜਦਾ ਵਾ ਇਹ ਖਾਣਾ ਪੀਣੇ ਤੋਂ ਆਉਂਦਾ ਵਾ ਜਦੋਂ ਆਪਾਂ ਜ਼ਿਆਦਾ ਖਾ ਪੀ ਲਈਦਾ ਜਦੋਂ ਆਪਾਂ ਸਰੀਰ ਨਹੀਂ ਵਰਤਦਾ ਉਹਨੂੰ ਉਹ ਐਕਸੈਸ 'ਚ ਆ ਜਾਂਦਾ ਵਾਧੇ 'ਚ ਆ ਜਾਂਦਾ ਆਪਣੇ ਸਰੀਰ ਦੇ ਵਿੱਚ ਉਹ ਜਾ ਕੇ ਆਪਣੇ ਫਿਰ ਸਰੀਰ ਦੇ ਵਿੱਚ ਜਾ ਕੇ ਜੁੜ ਜਾਂਦਾ ਵਾ ਅਤੇ ਉਹਨੂੰ ਟ੍ਰਾਈਗਲਿਸਰਾਈਡਸ ਕਹਿੰਦੇ ਆ
1: ਠੀਕ ਹੈ ਅਤੇ ਇਹਨਾਂ ਵਿੱਚੋਂ ਤੁਸੀਂ ਐਲ ਡੀ ਐਲ ਹੁੰਦਾ ਐਚ ਡੀ ਐਲ ਹੁੰਦਾ ਅਤੇ ਟੀ ਜੀ ਹੁੰਦਾ
0: ਹਾਂਜੀ
1: ਐਲ ਡੀ ਐਲ ਅਤੇ ਟੀ ਜੀ ਜਿਹੜੇ ਨੁਕਸਾਨ ਕਰਦੇ ਆ ਬੋਡੀ ਦੇ ਵਿੱਚ ਜਿਹੜਾ ਐਚ ਡੀ ਐਲ ਆ ਕੁਛ ਨਾ ਕੁਛ ਫਾਇਦਾ ਕਰਦਾ
0: ਹਾਂਜੀ
1: ਅਤੇ ਕੋਲੈਸਟਰੋਲ ਦਾ ਤੁਸੀਂ ਦੱਸਿਆ ਕਿ ਕੰਮ ਹੁੰਦਾ ਕਿ ਜਿਹੜਾ ਫੂਡ ਹੈਗਾ ਉਹਨੂੰ ਡਾਈਜੈਸਟ ਕਰਨਾ ਲੀਵਰ ਨੂੰ ਭੇਜਣਾ ਅਤੇ ਲੀਵਰ ਉਸ ਨੂੰ ਅੱਗੇ ਡਾਈਜੈਸਟ ਕਰਨ ਦੇ ਕੰਮ ਕਰਦਾ ਜੇ ਇਹ ਕੋਲੈਸਟਰੋਲ ਲਿਮਿਟਿਡ ਮਾਤਰਾ ਵਿੱਚ ਹੋਵੇ ਸਹੀ ਮਾਤਰਾ ਦੇ ਵਿੱਚ ਹੋਵੇ
0: ਹਾਂਜੀ
1: ਅਤੇ ਇਹਦੇ ਸਿਮਟਮ ਦੱਸੋ ਜੀ ਜੇ ਕਿਸੇ ਨੂੰ ਕੋਲੈਸਟਰੋਲ ਵੱਧ ਹੋ ਜਾਂਦਾ ਤਾਂ ਘਰੇ ਕਿਵੇਂ ਪਤਾ ਚੱਲ ਸਕਦਾ
0: ਇਹਦਾ ਇਹ ਪੰਗਾ ਵਾ ਵੀ ਆਪਾਂ ਨੂੰ ਪਤਾ ਹੀ ਨਹੀਂ ਚੱਲਦਾ
1: ਅੱਛਾ
0: ਇਹਦਾ ਆਪਾਂ ਨੂੰ ਕੋਈ ਇਸ਼ਾਰਾ ਨਹੀਂ ਮਿਲਣਾ ਸਰੀਰ ਤੋਂ ਵੀ ਮੇਰਾ ਆਹ ਵੱਧ ਗਿਆ
1: ਕੋਈ ਵੀਕਨੈਸ ਜਾਂ ਕੁਛ ਵੀ ਨਹੀਂ ਪਤਾ ਚੱਲੇਗਾ
0: ਇਹਦਾ ਕੋਈ ਸਿਮਟਮਸ ਨਹੀਂ ਹੈਗੇ ਜਿਵੇਂ ਆਪਾਂ ਬਲੱਡ ਪ੍ਰੈਸ਼ਰ ਦਾ ਹੋ ਜਾਂਦਾ ਸਿਰ ਦੁੱਖਣ ਲੱਗ ਜਾਂਦਾ ਚੱਕਰ ਆਉਂਦੇ ਆ ਕਿਡਨੀਆਂ ਦਾ ਜਿਵੇਂ ਡਾਇਬੀਟੀਜ਼ ਦਾ ਹੋ ਜਾਂਦਾ ਵਾ ਵੀ ਆਪਾਂ ਨੂੰ ਪਿਸ਼ਾਬ ਜ਼ਿਆਦਾ ਆਉਂਦਾ ਥਿਆ ਲੱਗਦੀ ਆ ਇਹਦਾ ਪਤਾ ਹੀ ਨਹੀਂ ਲੱਗਦਾ ਇਹਦੇ ਕਰਕੇ ਬਹੁਤ ਇੰਪੋਰਟੈਂਟ ਆ ਵੀ ਆਪਾਂ ਜੀ ਪੀ ਦੇ ਕੋਲ ਜਾ ਕੇ ਇਹ ਜ਼ਰੂਰ ਚੈੱਕ ਕਰਿਆ ਕਰੀਏ ਕਿਉਂਕਿ ਆਪਣਾ ਜਿਹੜੀ ਭਾਈਚਾਰਾ ਵਾ ਆਪਣੀ ਸਾਊਥ ਏਸ਼ੀਅਨ ਕਮਿਊਨਿਟੀ ਆ ਇਹਦੇ ਵਿੱਚ ਇਹਦਾ ਰਿਸਕ ਫੈਕਟਰ ਜ਼ਿਆਦਾ ਆ ਆਪਣੀ ਕਮਿਊਨਿਟੀ 'ਚ ਇਹ ਬਹੁਤ ਜ਼ਿਆਦਾ ਬਿਮਾਰੀ ਹੈਗੀ ਆ ਅਤੇ ਆਪਾਂ ਨੂੰ ਇਹ ਉਵੇਂ ਹੀ ਪਤਾ ਲੱਗਣਾ ਵਾ ਜੇ ਆਪਾਂ ਟੈਸਟ ਕਰੀਏ ਇਹਦਾ
1: ਅਤੇ ਇਹ ਵੀ ਜਿਹੜਾ ਹੈਗਾ ਫੂਡ ਨਾਲ ਤੁਸੀਂ ਰਿਲੇਟਿਡ ਹੈਗਾ ਆ ਖਾਣਾ ਜਿਹੜਾ ਅਸੀਂ ਫੈਟੀ ਖਾਂਦੇ ਹੈਗੇ ਹਾਂ ਅਤੇ ਉਸ ਤੋਂ ਇਲਾਵਾ ਹੋਰ ਰਿਸਕ ਫੈਕਟਰ ਕਿਹੜੇ ਹੈਗੇ ਕਿਹਨਾਂ ਕਾਰਨਾਂ ਕਰਕੇ ਹੋ ਸਕਦਾ ਹੈ
0: ਇਹ ਇੱਕ ਤਾਂ ਵੱਡਾ ਰਿਸਕ ਫੈਕਟਰ ਆ ਫੈਮਿਲੀ ਹਿਸਟਰੀ ਦਾ ਉਹਦਾ ਅਲੱਗ ਬਿਮਾਰੀ ਕਹਿੰਦੇ ਹੁੰਦੇ ਹਾਂ ਵੀ ਫੈਮਿਲੀਅਲ ਹਾਈਪਰਕੋਲੈਸਟ੍ਰੋਲੀਮੀਆ ਸੋ ਇੱਕ ਫੈਮਿਲੀ ਦਾ ਜਿਵੇਂ ਜੈਨੈਟਿਕਸ ਦਾ ਇੱਕ ਹੁੰਦਾ ਹਿੱਸਾ ਹੈਗਾ ਇੱਕ ਹੈਗਾ ਵਾ ਵੀ ਜੇ ਤੁਸੀਂ ਮੋਟੇ ਆ ਤੁਹਾਡੇ ਮੋਟਾਪਾ ਵੱਧਦਾ ਤੁਸੀਂ ਜੇ ਸਮੋਕ ਕਰਦੇ ਆ ਬੀੜੀਆਂ ਪੀਂਦੇ ਆ ਜੇ ਤੁਸੀਂ ਸ਼ਰਾਬ ਜ਼ਿਆਦਾ ਪੀਂਦੇ ਆ ਜੇ ਤੁਸੀਂ ਐਕਸਰਸਾਈਜ਼ ਵਰਜਿਸ਼ ਨਹੀਂ ਕਰਦੇ ਉਹਨਾਂ ਨੂੰ ਹੋ ਸਕਦਾ ਉਹਨਾਂ ਨੂੰ ਵੀ ਹੋ ਸਕਦਾ ਜਿਹੜਾ ਜੰਗਾ ਖਾਣਾ ਨਹੀਂ ਖਾਂਦੇ ਉਹ ਫੈਟ ਬੁਆਲਾ ਖਾਂਦੇ ਆ ਘਿਓ ਰੱਜ ਕੇ ਖਾਂਦੇ ਆ ਬਟਰ ਖਾਂਦੇ ਆ ਉਹਨਾਂ ਨੂੰ ਵੀ ਇਹ ਉਹਨਾਂ ਦਾ ਰਿਸਕ ਫੈਕਟਰ ਹੈਗਾ ਵਾ ਵੀ ਤੁਹਾਨੂੰ ਇਹ ਬਿਮਾਰੀ ਹੋ ਸਕਦੀ ਆ
1: ਅੱਛਾ ਠੀਕ ਹੈ ਜੀ ਮਤਲਬ ਕੁੱਲ ਮਿਲਾ ਕੇ ਉਹੀ ਹੈ ਵੀ ਆਪਣੇ ਫੂਡ ਦਾ ਧਿਆਨ ਰੱਖਿਆ ਜਾਵੇ ਐਕਸਰਸਾਈਜ਼ ਦਾ ਮੋਟਾਪਾ ਨਾ ਹੋਵੇ ਇਹ ਵੀ ਇੱਕ ਕੋਲੈਸਟ੍ਰੋਲ ਦਾ ਕਾਰਨ ਬਣ ਸਕਦਾ ਜਿਵੇਂ ਕਿ ਬਾਕੀ ਦੀਆਂ ਬਿਮਾਰੀਆਂ ਹੁੰਦੀਆਂ ਹਾਈਪਰਟੈਂਸ਼ਨ ਹੋਈ ਜਾਂ ਜਿਹੜੀ ਹੋਰ ਹੈਗੀਆਂ ਬਿਮਾਰੀਆਂ ਡਾਇਬੀਟੀਜ਼ ਵਗੈਰਾ ਅਤੇ ਇਹਦੇ ਵਾਸਤੇ ਮੈਨੇਜਮੈਂਟ ਕਿੱਦਾਂ ਕੀਤੀ ਜਾਵੇ ਇੱਕ ਤੁਸੀਂ ਦੱਸਿਆ ਵੀ ਬੜੀ ਕਾਮਨ ਹੁੰਦੀ ਹੈ ਪੰਜਾਬੀਆਂ ਦੇ ਵਿੱਚ ਤਾਂ ਹੁਣ ਇਹਦੀ ਮੈਨੇਜਮੈਂਟ ਵੀ ਦੱਸੋ ਵੀ ਕਿਵੇਂ ਕਰ ਸਕਦੇ ਹਾਂ
0: ਸੋ ਆਪਾਂ ਇਹਨੂੰ ਮੈਨੇਜ ਕਿਵੇਂ ਕਰਨਾ ਇੱਕ ਤਾਂ ਆਪਾਂ ਡਾਇਟ ਵੱਲੋਂ ਕਰਨਾ ਸਭ ਤੋਂ ਵੱਡਾ ਜਿਹੜਾ ਆਪਾਂ ਨੂੰ ਬੈਨੀਫਿਟ ਹੋ ਸਕਦਾ ਵਾ ਵੀ ਆਪਾਂ ਖਾਣ ਪੀਣ ਦਾ ਪਰਹੇਜ਼ ਰੱਖੀਏ ਇਹਦਾ ਮਤਲਬ ਕੀ ਆ ਆਪਾਂ ਜਿਹੜਾ ਖਾਣਾ ਪੀਣਾ ਖਾਂਦੇ ਹਾਂ ਮੰਨ ਲਓ ਹੁਣ ਆਪਾਂ ਵੈਜੀਟੇਬਲ ਖਾਂਦੇ ਹਾਂ ਆਪਾਂ ਤਾਜ਼ੀਆਂ ਸਬਜ਼ੀਆਂ ਖਾਓ ਤੁਸੀਂ ਤਾਜ਼ਾ ਫਰੂਟ ਖਾਓ ਤੁਸੀਂ ਜੇ ਪ੍ਰੋਟੀਨ ਖਾਂਦੇ ਹਾਂ ਹੈਲਥੀ ਵਾਲਾ ਪ੍ਰੋਟੀਨ ਖਾ ਲਓ ਮਤਲਬ ਜੇ ਹੁਣ ਕੋਈ ਲੋਕ ਮੀਟ ਖਾਂਦੇ ਆ ਲਾਲ ਮੀਟ ਵਾਲਾ ਖਾਂਦੇ ਆ ਉਹਦੇ 'ਚ ਫੈਟ ਬਹੁਤ ਹੁੰਦੀ ਆ ਉਹ ਕਹਿੰਦੇ ਵੀ ਤੁਸੀਂ ਉਹਨੂੰ ਘਟਾਓ ਹੈਨਾ ਜੇ ਤੁਸੀਂ ਮੀਟ ਖਾਣਾ ਵਾ ਤੁਸੀਂ ਲੀਨ ਮੀਟ ਖਾਓ ਹੈਨਾ ਮੰਨ ਲਓ ਫਿਸ਼ ਹੋ ਗਈ ਹੈਨਾ ਤੁਸੀਂ ਮੰਨ ਲਓ ਵੀ ਤੁਸੀਂ ਚਿਕਨ ਵਗੈਰਾ ਹੋ ਗਿਆ ਉਹਦੇ 'ਚ ਘੱਟ ਫੈਟ ਹੁੰਦੀ ਆ ਉਹ ਮੀਟ ਉਹ ਸੋਚ ਕੇ ਖਾਓ ਜੇ ਉਹ ਕਹਿੰਦੇ ਆ ਵੀ ਤੁਸੀਂ ਹੈਲਥੀ ਡਾਇਟ ਦੇ ਵਿੱਚ ਦਾਲਾਂ ਵਗੈਰਾ ਜ਼ਿਆਦਾ ਖਾਓ ਤੁਸੀਂ ਨਟਸ ਖਾਓ ਉਹਨਾਂ 'ਚ ਚੰਗੇ ਫੈਟਸ ਹੁੰਦੇ ਆ ਸੀਡਸ ਖਾ ਲਓ ਉਹ ਲਾਈਫ ਸਟਾਈਲ ਚੇਂਜਸ ਹੋ ਜਾਂਦੇ ਆ ਡਾਇਟਰੀ ਚੇਂਜਸ ਇੱਕ ਹੁੰਦਾ ਵਾ ਵੀ ਮੰਨ ਲਓ ਹੁਣ ਮੈਨੂੰ ਪਤਾ ਵੀ ਮੇਰੇ ਕੋਲ ਕੋਲੈਸਟ੍ਰੋਲ ਦੀ ਪ੍ਰੋਬਲਮ ਆ ਫਿਰ ਜਦੋਂ ਮੈਂ ਹੁਣ ਸ਼ੋਪਾਂ 'ਚ ਜਾਊਂਗੀ ਜੇ ਮੈਂ ਫੁੱਲ ਕਰੀਮ ਦੁੱਧ ਲਊਂਗੀ ਫਿਰ ਤੋਂ ਕਮਲੀ ਆ ਮੈਨੂੰ ਨਹੀਂ ਖਾਣਾ ਉਹ ਪੀਣਾ ਚਾਹੀਦਾ ਸੋ ਆਪਣੇ ਕੋਲ ਇਸ ਦੇਸ਼ ਦੇ ਵਿੱਚ ਬਹੁਤ ਸਹੂਲਤਾਂ ਹੈਗੀਆਂ ਵਾ ਲੋ ਫੈਟ ਵਾਲੀਆਂ ਇਹ ਨਹੀਂ ਆਪਾਂ ਮਿਸ ਆਊਟ ਨਹੀਂ ਕਰਦੇ ਵੀ ਮੈਂ ਦੁੱਧ ਪੀਣਾ ਅਤੇ ਮੇਰੇ ਕੋਲ ਹੈਨਾ ਫੁੱਲ ਫੈਟ ਦਾ ਪੀਣਾ ਦੁੱਧ ਪੀਓ ਪਰ ਰਿਡਿਊਸ ਫੈਟ ਦਾ ਪੀ ਲਓ ਜੇ ਤੁਸੀਂ ਬਟਰ ਖਾਂਦੇ ਆ

0: ਤੁਸੀਂ ਉਹਦਾ ਅਲਟਰਨੇਟਿਵ ਸੋਚ ਲਓ ਵੀ ਅਸੀਂ ਮੋਰ ਪਲੈਂਟ ਬੇਸਡ ਦਾ ਜਿਵੇਂ ਓਲਿਵ ਓਇਲ ਦਾ ਉਹ ਸਬਸਟੀਟਿਊਟਸ ਕਰਨ ਲੱਗ ਜਾਓ। ਆਪਾਂ ਮੈਨੂੰ ਪਤਾ ਹੁਣ ਮੇਰੀ ਮੰਮੀ ਦਾ ਵੀ ਇਹ ਪ੍ਰੋਬਲਮ ਆ ਵੀ ਉਹਨਾਂ ਨੇ ਘਿਓ ਬਹੁਤ ਖਾਣਾ ਵਾ, ਘਿਓ ਜ਼ਰੂਰ ਸਬਜ਼ੀ 'ਚ ਪਾ ਕੇ ਖਾਣਾ ਹੁੰਦਾ ਸੀ, ਹੁਣ ਤਾਂ ਅਸੀਂ ਮਨਾ ਕਰਤਾ ਵਾ ਵੀ ਨਹੀਂ ਮੈਂ, ਇਹ ਬਹੁਤ ਮਾੜੀ ਚੀਜ਼ ਆਪਣੇ ਲਈ, ਬਿਕੋਜ਼ ਉਹਦੇ ਵਿੱਚ ਜਿੰਨੀ ਫੈਟ ਆ। ਹੁਣ ਆਪਣਾ ਇੱਕ ਤਾਂ ਆਪਣੀ ਡਾਇਟ ਇਹੀ ਜੀ ਆ ਵੀ ਆਪਾਂ ਬਹੁਤ ਫੈਟਸ ਖਾਂਦੇ ਹਾਂ, ਹੈ ਨਾ, ਇੱਕ ਹੈਗਾ ਵਾ ਵੀ ਆਪਣੇ ਜੈਨੇਟਿਕ ਫੈਕਟਰਸ ਵੀ ਬਹੁਤ ਨੇ, ਹੈ ਨਾ, ਆਪਣੇ ਕੋਲ ਉਹਦਾ ਵੀ ਮਾੜਾ ਅਸਰ ਆ। ਸੋ ਜੇ ਆਪਾਂ ਆਪਦੇ ਲਾਈਫ ਸਟਾਈਲ ਨੂੰ ਚੇਂਜ ਕਰਕੇ ਆਪਾਂ ਆਪਦੇ ਘਿਓ ਨੂੰ ਰਿਡਿਊਸ ਕਰੀਏ, ਉਹਦਾ ਬਹੁਤ ਅਸਰ ਹੋ ਸਕਦਾ ਇਸ ਚੀਜ਼ ਨੂੰ ਲਿਮਿਟਸ ਲਿਆਉਣਾ ਅਤੇ ਕੰਟਰੋਲ 'ਚ ਰੱਖਣਾ। ਇਹ ਆਪਾਂ ਹੁਣ ਜਿਵੇਂ ਅਲਟਰਨੇਟਿਵਸ ਬਹੁਤ ਆ ਚੁੱਕੇ ਆ ਵੀ ਆਪਾਂ ਹੁਣ ਜਿਵੇਂ ਮੰਨ ਲਓ ਵੀ ਜੇ ਤੁਸੀਂ ਮੰਮੀ ਕਹਿ ਲੈਂਦੇ ਇੱਕ ਹੀ ਕੜਛੀ ਪਾਉਣੀ ਆ, ਮੈਂ ਇੱਕ ਚਮਚ, ਹੈ ਨਾ, ਤੁਸੀਂ ਇੱਕ ਚਮਚ ਘਿਓ ਦਾ ਨਾ ਪਾਓ, ਤੁਸੀਂ ਉਹਨੂੰ ਬਦਲ ਲਈ ਕਰਕੇ ਓਲਿਵ ਓਇਲ ਵਰਤ ਲਓ, ਹੈ ਨਾ, ਐਵੇਂ ਆਪਾਂ ਸਭ
1: ਸਵਾਦ ਪਿਆ ਹੁੰਦਾ ਨਾ ਸਵਾਦ,
0: ਹਾਂਜੀ, ਇਹ ਆਪਣੀ ਸਵਾਦ ਨੇ ਤਾਂ ਕੰਮ ਖਰਾਬ ਕੀਤੇ ਹੋਏ ਆ।
2: ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।
3: ਦੋਸਤੋ, ਇਹ ਸੀ ਕੋਲੈਸਟਰੋਲ ਉੱਤੇ ਗੱਲਬਾਤ ਦਾ ਪਹਿਲਾ ਹਿੱਸਾ। ਦੂਜਾ ਹਿੱਸਾ ਕੱਲ੍ਹ ਵਾਲੇ SBS ਪੰਜਾਬੀ ਪ੍ਰੋਗਰਾਮ ਵਿੱਚ ਸੁਣਾਇਆ ਜਾਵੇਗਾ, ਪਰ ਟੈਕਨੋਲੋਜੀ ਦਾ ਦੌਰ ਹੈ ਜੀ, ਜੇਕਰ ਤੁਸੀਂ ਅੱਜ ਹੀ ਪੂਰਾ ਪੋਡਕਾਸਟ ਸੁਣਨਾ ਚਾਹੋ ਤਾਂ ਗੂਗਲ ਉੱਤੇ SBS ਪੰਜਾਬੀ ਕੋਲੈਸਟਰੋਲ ਪੋਡਕਾਸਟ ਭਰੋ ਅਤੇ ਪਹਿਲਾ ਲਿੰਕ ਤੁਹਾਨੂੰ ਇਸ ਪੋਡਕਾਸਟ ਦਾ ਹੀ ਮਿਲੇਗਾ, ਜਿਸ ਦਾ ਨਾਮ ਹੈ ਸਿਹਤ ਸੰਭਾਲ ਲੜੀਵਾਰ ਕੋਲੈਸਟਰੋਲ ਨੂੰ ਸਮਝੋ, ਦਿਲ ਦੇ ਦੌਰੇ ਅਤੇ ਸਟ੍ਰੋਕ ਦੇ ਖਤਰੇ ਤੋਂ ਬਚੋ। ਅਤੇ ਜੇਕਰ ਤੁਸੀਂ ਇਸ ਲੜੀਵਾਰ ਦੀ ਕੋਈ ਹੋਰ ਕਿਸਤ ਸੁਣੀ ਆ ਜਾਂ ਫਿਰ ਇਹ ਵਾਲੀ ਸੁਣ ਕੇ ਤੁਹਾਨੂੰ ਕਿੱਦਾਂ ਦਾ ਲੱਗਿਆ, ਜ਼ਰੂਰ ਆਪਣੀ ਪ੍ਰਤੀਕਿਰਿਆ, ਆਪਣੀ ਫੀਡਬੈਕ ਸਾਡੇ ਤੱਕ ਪਹੁੰਚਾਇਓ, ਚਾਹੇ ਉਹ ਸਾਡੇ ਸੋਸ਼ਲ ਮੀਡੀਆ ਪੇਜਸ ਉੱਤੇ ਕਮੈਂਟ ਕਰਕੇ ਤੁਸੀਂ ਦੱਸ ਸਕਦੇ ਹਾਂ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ, ਜਾਂ ਫਿਰ ਚੱਲਦੇ ਲਾਈਵ ਪ੍ਰੋਗਰਾਮ ਦੇ ਵਿੱਚ ਵੀ ਤੁਸੀਂ ਆਪਣੀ ਪ੍ਰਤੀਕਿਰਿਆ ਭੇਜ ਸਕਦੇ ਹਾਂ। ਨੰਬਰ ਤੁਸੀਂ ਜਾਣਦੇ ਹਾਂ 0448-7967-67। ਅਤੇ ਵੇਲਾ ਹੋ ਗਿਆ ਜੀ ਪ੍ਰੋਗਰਾਮ ਦੇ ਵਿੱਚ ਅਖੀਰਲੇ ਵਕਫੇ ਦਾ, ਇਸ ਤੋਂ ਬਾਅਦ ਗੱਲ ਕਰਨੀ ਹੈ ਆਪਾਂ ਬਾਲੀਵੁੱਡ ਦੁਨੀਆ ਦੀ, ਨਵੀਆਂ ਪੰਜਾਬੀ ਫਿਲਮਾਂ ਦੀ, ਪਰ ਇਸ ਤੋਂ ਪਹਿਲਾਂ ਰੁਕਦੇ ਹਾਂ ਜੀ ਇਸ ਛੋਟੀ ਜਿਹੀ ਬ੍ਰੇਕ ਦੇ ਲਈ। ਮੈਂ ਹਾਂ ਜਸਮੀਤ ਕੌਰ, ਮਿਲਦੇ ਹਾਂ ਜੀ ਇਸ ਛੋਟੀ ਜਿਹੀ ਬ੍ਰੇਕ ਤੋਂ ਬਾਅਦ।
4: There's a reason some things just taste better. At Sharma's Kitchen, we don't cut corners. We don't add what doesn't belong. Just real milk, traditional methods, and products made the way they should be. From paneer to yogurt, ghee to khoya, every batch is crafted with care, right here in Australia. You'll taste it, you'll trust it. Sharma's Kitchen. Yes, there is a difference.
5: SBS audio app ਤੁਹਾਡੇ ਫੋਨ ਉੱਤੇ ਪ੍ਰੋਗਰਾਮਾਂ ਅਤੇ ਪੋਡਕਾਸਟਾਂ ਨੂੰ ਸੁਣਨ ਦਾ ਵਧੀਆ ਤਰੀਕਾ ਹੈ। ਐਪ ਸਟੋਰ ਜਾਂ ਗੂਗਲ ਪਲੇ ਤੋਂ SBS audio app ਨੂੰ ਮੁਫਤ ਡਾਊਨਲੋਡ ਕਰੋ। SBS on demand ਵਿੱਚ ਸੈਂਕੜੇ ਫਿਲਮਾਂ ਅਤੇ ਟੀਵੀ ਸ਼ੋਅ ਮੁਫਤ ਵਿੱਚ ਸਟ੍ਰੀਮ ਕਰਨ ਲਈ ਉਪਲਬਧ ਹਨ। ਅੱਜ ਹੀ SBS on demand ਐਪ ਡਾਊਨਲੋਡ ਕਰੋ ਜਾਂ ਵੈਬਸਾਈਟ ਉੱਤੇ ਜਾਓ। ਦਾ ਉਲੂਰੂ ਸਟੇਟਮੈਂਟ ਫਰੋਮ ਦਾ ਹਾਰਟ ਇੱਕ ਅਜਿਹਾ ਸੱਦਾ ਹੈ ਜੋ ਆਸਟ੍ਰੇਲੀਆ ਦੇ ਸੰਵਿਧਾਨ ਵਿੱਚ ਆਦਿਵਾਸੀ ਅਤੇ ਟੋਰਸ ਸਟੇਟ ਆਈਲੈਂਡਰ ਭਾਈਚਾਰੇ ਦੇ ਲੋਕਾਂ ਨੂੰ ਮਾਨਤਾ ਦੇਣ ਦਾ ਇੱਕ ਰਸਤਾ ਦਿਖਾਉਂਦਾ ਹੈ। ਆਪਣੀ ਭਾਸ਼ਾ ਵਿੱਚ ਜਾਣੋ sbs.com.au/ulurus ਸਟੇਟਮੈਂਟ ਤੇ। ਅੰਤਰਰਾਸ਼ਟਰੀ ਡਾਕੂਮੈਂਟਰੀਆਂ ਤੋਂ ਕਲਾਸਿਕ ਕਲਟ ਫਿਲਮਾਂ ਤੱਕ, ਵਿਸ਼ਵ ਪੱਧਰੀ ਨਾਟਕਾਂ ਤੋਂ ਮਜ਼ੇਦਾਰ ਕਾਮੇਡੀਜ਼ ਲਈ ਦੇਖੋ SBS ਵਾਈਸਲੈਂਡ ਚੈਨਲ 31 ਉੱਤੇ।
6: Launch season 4, the Arctic.
7: 10 brave souls, far from home, close to freezing.
8: It's a whole new frontier.
9: Oh my God!
7: Alone Australia, streams 15th of July on SBS On Demand.
10: SBS Radio app nu aaj hi download karo te apne pasandida programaan da anand maano. Is nu App Store ja Google Play to muft prapt karo.
3: ਦੋ ਦੋਸਤੋ ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਅੱਜ ਆ ਬੁੱਧਵਾਰ ਅਤੇ ਤੁਸੀਂ ਸੁਣ ਰਹੇ ਹੋ SBS ਪੰਜਾਬੀ ਪ੍ਰੋਗਰਾਮ ਸਿਡਨੀ ਤੋਂ ਜਸਮੀਤ ਕੌਰ ਦੇ ਨਾਲ। ਦੋਸਤੋ, ਇਸ ਹਫ਼ਤੇ ਕਾਫੀ ਕੁਛ ਨਵਾਂ ਆਇਆ ਜੀ ਪੋਪ ਕਲਚਰ ਦੇ ਵਿੱਚ, ਚਾਹੇ ਉਹ ਪੰਜਾਬੀ ਗੀਤ ਹੋਣ ਜਾਂ ਫਿਰ ਪੰਜਾਬੀ ਫਿਲਮਾਂ ਹੋਣ। ਮੈਂ ਇਸ ਹਫ਼ਤੇ ਨਵਾਂ ਗਾਣਾ ਸੁਣਿਆ ਸੀ ਅਮਰਿੰਦਰ ਗਿੱਲ ਦਾ ਗੀਤ ਕੌਫੀ, ਅਤੇ ਜੇਕਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਮਾਂ ਹੋਇਆ ਤਾਂ ਤੁਹਾਨੂੰ ਵੀ ਜ਼ਰੂਰ ਸੁਣਾਊਂਗੀ। ਅਤੇ ਗੀਤ ਸੰਗੀਤ ਅਤੇ ਫਿਲਮੀ ਦੁਨੀਆ ਦੇ ਵਿੱਚ ਹੋਰ ਕੁਛ ਵੀ ਬਹੁਤ ਨਵਾਂ ਹੋ ਰਿਹਾ, ਕੀ ਕੁਛ ਨਵਾਂ ਹੋ ਰਿਹਾ ਆਓ ਜਾਣਦੇ ਹਾਂ ਹਰਪ੍ਰੀਤ ਕੌਰ ਦੇ ਨਾਲ ਅੱਜ ਦੀ ਬਾਲੀਵੁੱਡ ਗੱਪਸ਼ਪ ਵਿੱਚ।
1: SBS ਰੇਡੀਓ ਪੰਜਾਬੀ ਦੇ ਪ੍ਰੋਗਰਾਮ ਬਾਲੀਵੁੱਡ ਗੱਪਸ਼ਪ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਰਪ੍ਰੀਤ ਕੌਰ, ਖਬਰਾਂ ਦੀ ਸ਼ੁਰੂਆਤ ਕਰਦੇ ਹਾਂ। ਸਿਨੇਮਾਘਰਾਂ ਵਿੱਚ ਪੰਜਾਬੀ ਸਿਨੇਮਾ ਦੀ ਮੋਸਟ ਅਵੇਟਿਡ ਫਿਲਮ ਕੈਰੀ ਔਨ ਜੱਟਾ 4 ਦਰਸ਼ਕਾਂ ਦੇ ਦਰਮਿਆਨ ਆ ਗਈ ਹੈ। ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਮੁੰਬਈ ਵਿੱਚ ਇਸ ਦੀ ਸਪੈਸ਼ਲ ਸਕਰੀਨਿੰਗ ਰੱਖੀ ਗਈ। ਐਕਟ੍ਰੈਸ ਸਰਗੁਣ ਮਹਿਤਾ, ਜੋ ਕੈਰੀ ਔਨ ਜੱਟਾ 4 ਦਾ ਹਿੱਸਾ ਵੀ ਹੈ, ਉਹਨਾਂ ਦੇ ਨਾਲ ਉਹਨਾਂ ਦੇ ਪਤੀ ਐਕਟਰ ਅਤੇ ਨਿਰਮਾਤਾ ਰਵੀ ਦੁਬੇ ਵੀ ਮੌਜੂਦ ਰਹੇ। ਸ਼ਹਿਨਾਜ਼ ਗਿੱਲ ਨੇ ਆਪਣੇ ਸਟਾਈਲਿਸ਼ ਲੁੱਕ ਤੋਂ ਇੱਕ ਵਾਰ ਫਿਰ ਸਾਰਿਆਂ ਦਾ ਦਿਲ ਜਿੱਤ ਲਿਆ। ਉਹ ਛੇਤੀ ਹੀ ਗਿੱਪੀ ਗਰੇਵਾਲ ਦੇ ਨਾਲ ਇੱਕ ਫਿਲਮ ਵਿੱਚ ਨਜ਼ਰ ਆਉਣ ਵਾਲੀ ਹੈ। ਫਿਲਮ ਦੇ ਮੁੱਖ ਕਲਾਕਾਰ ਗਿੱਪੀ ਗਰੇਵਾਲ ਹਮੇਸ਼ਾ ਦੀ ਤਰ੍ਹਾਂ ਬੇਹਦ ਹੀ ਡੈਸ਼ਿੰਗ ਨਜ਼ਰ ਆਏ। ਉੱਥੇ ਪੰਜਾਬੀ ਸਿਨੇਮਾ ਦੇ ਫੇਮਸ ਐਕਟਰ ਬਿੰਨੂ ਢਿੱਲੋਂ ਨੇ ਰਵਾਇਤੀ ਅੰਦਾਜ਼ ਵਿੱਚ ਕੁਰਤਾ ਪਜਾਮਾ ਪਾਇਆ ਹੋਇਆ ਸੀ। ਨਿਧੀ ਦੱਤਾ ਨੇ ਫਿਲਮ ਬਾਰਡਰ 3 ਦਾ ਆਫੀਸ਼ੀਅਲੀ ਐਲਾਨ ਕਰ ਦਿੱਤਾ ਹੈ। ਇਸ ਫਿਲਮ ਵਿੱਚ ਵੀਰ ਚੱਕਰ ਨਾਲ ਸਨਮਾਨਿਤ ਲੈਫਟੀਨੈਂਟ ਜਨਰਲ ਹਰਬਖਸ਼ ਸਿੰਘ ਦੀ ਕਹਾਣੀ ਵਿਖਾਈ ਜਾਏਗੀ। ਉਹ ਭਾਰਤੀ ਫੌਜ ਵਿੱਚ ਇੱਕ ਸੀਨੀਅਰ ਜਨਰਲ ਆਫੀਸਰ ਸਨ। ਉਹਨਾਂ ਨੇ 1965 ਦੇ ਭਾਰਤ ਪਾਕਿਸਤਾਨ ਜੰਗ ਦੇ ਦੌਰਾਨ ਅਹਿਮ ਭੂਮਿਕਾ ਨਿਭਾਈ ਸੀ। ਤੁਹਾਨੂੰ ਦੱਸ ਦਈਏ ਕਿ ਹਰਬਖਸ਼ ਸਿੰਘ ਨੂੰ ਪੰਜਾਬ ਦਾ ਰੱਖਿਅਕ ਮੰਨਿਆ ਜਾਂਦਾ ਹੈ। ਹੁਣ ਲੈਫਟੀਨੈਂਟ ਜਨਰਲ ਹਰਬਖਸ਼ ਸਿੰਘ ਦੀ ਲਾਈਫ ਨੂੰ ਪਰਦੇ ਤੇ ਵਿਖਾਇਆ ਜਾਏਗਾ। ਇਹ ਫਿਲਮ ਬਾਰਡਰ ਦੀ ਤੀਜੀ ਕਿਸ਼ਤ ਹੋਏਗੀ। ਸਨੀ ਦਿਓਲ ਤੀਜੀ ਵਾਰ ਵੀ ਇਸ ਫਿਲਮ ਦਾ ਹਿੱਸਾ ਬਣਨਗੇ ਅਤੇ ਦਰਸ਼ਕਾਂ ਦਾ ਦਿਲ ਜਿੱਤਣਗੇ। ਹਾਲਾਂਕਿ ਫਿਲਮ ਵਿੱਚ ਕੌਣ ਲੀਡ ਕਿਰਦਾਰ ਨਿਭਾਏਗਾ ਇਹ ਹਲੇ ਕਨਫਰਮ ਨਹੀਂ ਹੋਇਆ ਹੈ ਅਤੇ ਇਸ ਦਾ ਪਤਾ ਸਮੇਂ ਦੇ ਨਾਲ ਹੀ ਲੱਗੇਗਾ। ਵੈਲਕਮ ਟੂ ਦਾ ਜੰਗਲ ਦੇ ਮੇਕਰਸ ਨੇ ਫਿਲਮ ਦਾ ਨਵਾਂ ਗਾਣਾ ਤੇਰਾ ਪੈਸਾ ਮੇਰਾ ਪੈਸਾ ਰਿਲੀਜ਼ ਕਰ ਦਿੱਤਾ ਹੈ। ਇਸ ਖਾਸ ਗਾਣੇ ਵਿੱਚ ਅਕਸ਼ੇ ਕੁਮਾਰ ਨੇ ਸਿਰਫ ਸਕਰੀਨ ਤੇ ਹੀ ਨਹੀਂ ਬਲਕਿ ਆਪਣੀ ਆਵਾਜ਼ ਵੀ ਦਿੱਤੀ ਹੈ। ਉਹਨਾਂ ਦੇ ਨਾਲ ਫਰਹਾਦ ਭਿਵੰਡੀਵਾਲਾ, ਰੁਬਾਈ ਅਤੇ ਸੰਗੀਤਕਾਰ ਵਿਕਰਮ ਮੋਂਟਰਾਸ ਨੇ ਵੀ ਗਾਣੇ ਨੂੰ ਆਪਣੀ ਆਵਾਜ਼ ਦਿੱਤੀ ਹੈ।
11: ਮੇਰੇ ਪੈਸੇ ਕੋ ਜੋ ਦੇਖੇ ਪਿੱਟ ਦੂੰ ਮੈਂ ਉਸ ਕੋ ਲੈ ਕੇ, ਕਰ ਲੋ ਚਾਹੇ ਜਾਦੂ ਟੋਨੇ ਮੁਝਸੇ ਨਾ ਯੇ ਪੈਸੇ ਝੂਠੇ।
1: ਸਿਨੇਮਾਘਰਾਂ ਵਿੱਚ ਮੱਚ ਅਵੇਟਿਡ ਪੰਜਾਬੀ ਫਿਲਮ ਕੈਰੀ ਔਨ ਜੱਟਾ 4 ਰਿਲੀਜ਼ ਹੋਈ ਹੈ। ਕੈਰੀ ਔਨ ਜੱਟਾ ਪੰਜਾਬੀ ਇੰਡਸਟਰੀ ਦੀ ਸਭ ਤੋਂ ਸਕਸੈਸਫੁਲ ਫ੍ਰੈਂਚਾਈਜ਼ੀ ਵਿੱਚੋਂ ਇੱਕ ਰਹੀ ਹੈ। ਗਿੱਪੀ ਗਰੇਵਾਲ ਇਸ ਫ੍ਰੈਂਚਾਈਜ਼ੀ ਦਾ ਚਿਹਰਾ ਰਹੇ ਨੇ। ਕੈਰੀ ਔਨ ਜੱਟਾ 4 ਇਸ ਸਾਲ ਦੀ ਸਭ ਤੋਂ ਜ਼ਿਆਦਾ ਇੰਤਜ਼ਾਰ ਕੀਤੇ ਜਾਣ ਵਾਲੀ ਫਿਲਮਾਂ ਵਿੱਚੋਂ ਇੱਕ ਹੈ। ਕੈਰੀ ਔਨ ਜੱਟਾ 4 ਵਿੱਚ ਸਰਗੁਣ ਮਹਿਤਾ, ਬਿੰਨੂ ਢਿੱਲੋਂ, ਕਰਮਜੀਤ ਅਨਮੋਲ, ਗੁਰਪ੍ਰੀਤ ਘੁੱਗੀ, ਪ੍ਰਿੰਸ ਕਵਲਜੀਤ ਸਿੰਘ ਅਤੇ ਪੁਖਰਾਜ ਭੱਲਾ ਵਰਗੇ ਕਲਾਕਾਰ ਨੇ। ਇਹ ਮਰਹੂਮ ਐਕਟਰ ਜਸਵਿੰਦਰ ਭੱਲਾ ਦੀ ਆਖਰੀ ਫਿਲਮ ਹੈ। ਦਿਲਜੀਤ ਦੋਸਾਂਝ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਇਲਾਵਾ ਪੰਜਾਬੀ ਫਿਲਮਾਂ ਵਿੱਚ ਵੀ ਅਦਾਕਾਰੀ ਕੀਤੀ ਹੈ। ਪੰਜਾਬੀ ਫਿਲਮਾਂ ਤੋਂ ਇਲਾਵਾ ਉਹ ਹਿੰਦੀ ਫਿਲਮਾਂ ਵਿੱਚ ਵੀ ਅਹਿਮ ਕਿਰਦਾਰ ਨਿਭਾ ਚੁੱਕੇ ਨੇ। ਉਹਨਾਂ ਦੀ ਇੱਕ ਨਵੀਂ ਪੰਜਾਬੀ ਫਿਲਮ ਰੰਨਾ ਵਿੱਚ ਤੰਨਾ ਦੀ ਰਿਲੀਜ਼ ਡੇਟ ਵੀ ਸਾਹਮਣੇ ਆ ਚੁੱਕੀ ਹੈ। ਫਿਲਮ ਰੰਨਾ ਵਿੱਚ ਤੰਨਾ ਦੇ ਮੇਕਰਸ ਨੇ ਫਿਲਮ ਦਾ ਇੱਕ ਪੋਸਟਰ ਸ਼ੇਅਰ ਕੀਤਾ ਹੈ। AI ਨਾਲ ਬਣੇ ਇਸ ਪੋਸਟਰ ਵਿੱਚ ਦਿਲਜੀਤ ਡਾਕਟਰ ਬਣੇ ਨਜ਼ਰ ਆ ਰਹੇ ਨੇ। ਉਹਨਾਂ ਦੇ ਚਾਰੇ ਪਾਸੇ ਨਰਸ ਨਜ਼ਰ ਆ ਰਹੀਆਂ ਨੇ। ਦਿਲਜੀਤ ਦੀਆਂ ਅੱਖਾਂ ਤੇ ਹਾਰਟ ਇਮੋਜੀ ਬਣੇ ਨੇ। ਇਸ ਨਾਲ ਅੰਦਾਜ਼ਾ ਲਾਇਆ ਜਾ ਰਿਹਾ ਕਿ ਫਿਲਮ ਰੋਮਾਂਟਿਕ ਕਾਮੇਡੀ ਹੋਣ ਵਾਲੀ ਹੈ। ਫਿਲਮ ਵਿੱਚ ਦਿਲਜੀਤ ਦੋਸਾਂਝ ਲੀਡ ਰੋਲ ਵਿੱਚ ਨਜ਼ਰ ਆਉਣਗੇ। ਫਿਲਮ ਰੰਨਾ ਵਿੱਚ ਤੰਨਾ ਨੂੰ ਅਮਰਜੀਤ ਸਿੰਘ ਸਰੋਨ ਨਿਰਦੇਸ਼ਿਤ ਕਰ ਰਹੇ ਨੇ। ਇਸ ਫਿਲਮ ਦੇ ਪ੍ਰੋਡਿਊਸਰ ਪਵਨ ਗਿੱਲ, ਅਮਨ ਗਿੱਲ ਅਤੇ ਧਰਮਿੰਦਰ ਸਿੰਘ ਨੇ। ਫਿਲਮ ਦੀ ਰਿਲੀਜ਼ ਡੇਟ 25 ਜੂਨ 2027 ਹੈ। ਅਕਸ਼ੇ ਕੁਮਾਰ ਸਟਾਰਰ ਫਿਲਮ ਵੈਲਕਮ ਟੂ ਦਾ ਜੰਗਲ ਦਾ ਨਵਾਂ ਗਾਣਾ ਓ ਮੇਰੇ ਬਲਮ ਅਖੀਰਕਾਰ ਰਿਲੀਜ਼ ਕਰ ਦਿੱਤਾ ਗਿਆ ਹੈ। ਓ ਮੇਰੇ ਬਲਮ ਦੀ ਸੁਰੀਲੀ ਧੁਨ ਨੇ ਵੀ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ। ਇਹ ਇੱਕ ਰੋਮਾਂਟਿਕ ਅਤੇ ਸੌਫਟ ਟ੍ਰੈਕ ਹੈ

ਫਿਲਮ ਜਗਤ ਵਿੱਚ ਇਨੀ ਦਿਨੀ ਸੱਚੀ ਅਤੇ ਇਮੋਸ਼ਨਲ ਕਹਾਣੀਆਂ ਨੂੰ ਵੱਡੇ ਪਰਦੇ ਤੇ ਉਤਾਰਨ ਦਾ ਚਲਨ ਤੇਜ਼ੀ ਨਾਲ ਵਧਿਆ ਹੈ। ਇਸ ਕੜੀ ਵਿੱਚ ਨਿਰਮਾਤਾ ਵਿਜੇ ਕੁਮਾਰ ਆਪਣੀ ਆਉਣ ਵਾਲੀ ਫਿਲਮ ਡੀਜੀਪੀ ਕਸ਼ਮੀਰ ਨੂੰ ਲੈ ਕੇ ਪੂਰੀ ਤਰ੍ਹਾਂ ਤਿਆਰ ਨੇ। ਇਸ ਫਿਲਮ ਦੀ ਸ਼ੂਟਿੰਗ ਕਸ਼ਮੀਰ ਦੀਆਂ ਖੂਬਸੂਰਤ ਅਤੇ ਬਰਫੀਲੀ ਵਾਦੀਆਂ ਵਿੱਚ ਸ਼ੁਰੂ ਹੋਣ ਜਾ ਰਹੀ ਹੈ। ਫਿਲਮ ਵਿੱਚ ਡੇਜ਼ੀ ਸ਼ਾਹ, ਅਸ਼ਮਿਤ ਪਟੇਲ, ਸ਼ਾਰਿਬ ਹਾਸ਼ਮੀ, ਸਾਰਾ ਖਾਨ, ਮੀਰ ਸਰਵਰ, ਗੈਵੀ ਚਹਿਲ ਅਤੇ ਪੁਨੀਤ ਇਸਰ ਵਰਗੇ ਮੰਝਵੇਂ ਕਲਾਕਾਰ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣ ਵਾਲੇ ਨੇ। ਨਿਰਮਾਤਾ ਵਿਜੇ ਕੁਮਾਰ ਨੇ ਕਿਹਾ ਹੈ, ਅਸੀਂ ਫੌਜ ਅਤੇ ਸੁਰੱਖਿਆ ਬਲਾਂ ਦੇ ਬਹਾਦਰੀ ਦੇ ਕਈ ਕਿੱਸੇ ਸੁਣੇ ਨੇ, ਲੇਕਿਨ ਕਸ਼ਮੀਰੀ ਪੁਲਿਸ ਦੇ ਉਹਨਾਂ ਸਥਾਨਕ ਜਵਾਨਾਂ ਦੇ ਯੋਗਦਾਨ ਨੂੰ ਵੀ ਉਨਾ ਹੀ ਸਨਮਾਨ ਮਿਲਣਾ ਚਾਹੀਦਾ ਹੈ, ਜਿਨ੍ਹਾਂ ਨੇ ਦੇਸ਼ ਅਤੇ ਨਾਗਰਿਕਾਂ ਦੀ ਹਿਫਾਜ਼ਤ ਦੇ ਲਈ ਆਪਣੀ ਜਾਨ ਦਾਅ ਤੇ ਲਗਾ ਦਿੱਤੀ। ਇਹ ਫਿਲਮ ਉਹਨਾਂ ਅਣਕਹੇ ਹੀਰੋਜ਼ ਨੂੰ ਸਾਡੇ ਵੱਲੋਂ ਇੱਕ ਸੱਚੀ ਸ਼ਰਧਾਂਜਲੀ ਹੈ। ਏ.ਆਰ. ਰਹਿਮਾਨ ਅਕਸਰ ਆਪਣੇ ਸੰਗੀਤ ਦੇ ਨਾਲ ਦਰਸ਼ਕਾਂ ਨੂੰ ਹੈਰਾਨ ਕਰਦੇ ਨੇ। ਉਹਨਾਂ ਦੇ ਸੰਗੀਤ ਨੂੰ ਮੁਲਕੀ ਨਹੀਂ ਵਿਦੇਸ਼ਾਂ ਵਿੱਚ ਵੀ ਖੂਬ ਪਸੰਦ ਕੀਤਾ ਜਾਂਦਾ ਹੈ। ਇਹੀ ਵਜ੍ਹਾ ਹੈ ਕਿ ਉਹਨਾਂ ਨੂੰ ਆਸਕਰ ਮਿਲਿਆ ਹੈ। 뮤직 ਕੰਪੋਜ਼ਰ ਨੂੰ ਹੁਣ ਇੱਕ ਹੋਰ ਵੱਡੀ ਉਪਲਬਧੀ ਮਿਲੀ ਹੈ। ਉਹਨਾਂ ਨੂੰ ਅਮਰੀਕਾ ਦੇ ਵਾਸ਼ਿੰਗਟਨ ਵਿੱਚ ਇੱਕ ਸਮਾਰੋਹ ਵਿੱਚ ਅਕੈਡਮੀ ਆਫ ਅਚੀਵਮੈਂਟ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਹੈ। ਰਹਿਮਾਨ ਨੇ ਐਕਸ ਤੇ ਇੱਕ ਪੋਸਟ ਤੇ ਮਸ਼ਹੂਰ ਫਿਲਮ ਮੇਕਰ ਪੀਟਰ ਜੈਕਸਨ ਨੂੰ ਮਿਲੇ ਗੋਲਡ ਪਲੇਟ ਅਵਾਰਡ ਦੀ ਤਸਵੀਰਾਂ ਸ਼ੇਅਰ ਕੀਤੀਆਂ ਨੇ। ਬਾਲੀਵੁੱਡ ਦੇ ਕਈ ਅਜਿਹੇ ਗਾਣੇ ਨੇ ਜੋ ਲੋਕਾਂ ਦੇ ਦਿਲਾਂ ਵਿੱਚ ਖਾਸ ਥਾਂ ਬਣਾ ਲੈਂਦੇ ਨੇ। ਅਜਿਹਾ ਇੱਕ ਗਾਣਾ ਹੈ ਫਿਲਮ ਚਾਈਨਾ ਗੇਟ ਦਾ ਮਸ਼ਹੂਰ ਡਾਂਸ ਨੰਬਰ ਛੰਮਾ ਛੰਮਾ। ਉਰਮਿਲਾ ਨੇ ਦੱਸਿਆ ਕਿ ਉਹ ਇਸ ਗਾਣੇ ਨੂੰ ਕਰਨ ਦੇ ਲਈ ਸ਼ੁਰੂਆਤ ਵਿੱਚ ਬਿਲਕੁਲ ਵੀ ਤਿਆਰ ਨਹੀਂ ਸੀ, ਕਿਉਂਕਿ ਉਸ ਵੇਲੇ ਇੰਡਸਟਰੀ ਵਿੱਚ ਆਈਟਮ ਨੰਬਰ ਨੂੰ ਲੈ ਕੇ ਇੱਕ ਵੱਖਰੀ ਸੋਚ ਸੀ, ਜਿਸ ਦੇ ਚਲਦਿਆਂ ਬਾਅਦ ਵਿੱਚ ਨਿਰਦੇਸ਼ਕ ਰਾਜਕੁਮਾਰ ਸੰਤੋਸ਼ੀ ਨੇ ਮੇਰੇ ਨਾਲ ਗੱਲ ਕੀਤੀ ਅਤੇ ਮੇਰਾ ਨਜ਼ਰੀਆ ਬਦਲ ਦਿੱਤਾ। ਉਹਨਾਂ ਨੇ ਸਮਝਾਇਆ ਕਿ ਪਹਿਲਾਂ ਵੀ ਇੱਕ ਅਜਿਹਾ ਗਾਣਾ ਬਣਾਇਆ ਗਿਆ ਸੀ ਜਿਸ ਨੂੰ ਲੋਕ ਡਾਂਸ ਕਰਦੇ ਹਮੇਸ਼ਾ ਯਾਦ ਕਰਦੇ ਨੇ। ਅਜੇ ਦੇਵਗਨ ਨੇ ਆਪਣੇ ਪਿਤਾ ਅਤੇ ਐਕਸ਼ਨ ਡਾਇਰੈਕਟਰ ਵੀਰੂ ਦੇਵਗਨ ਦੀ ਬਰਸੀ ਦੇ ਮੌਕੇ ਤੇ ਆਪਣੀ ਨਵੀਂ ਫਿਲਮ ਚੌਹਾਨ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਮੇਕਰਸ ਨੇ ਚੌਹਾਨ ਦੀ ਪਹਿਲੀ ਝਲਕ ਵੀ ਸਾਂਝਾ ਕੀਤੀ ਹੈ, ਜਿਸ ਵਿੱਚ ਅਜੇ ਦੇਵਗਨ 57 ਸਾਲਾਂ ਦੀ ਉਮਰ ਵਿੱਚ ਇੱਕ ਵਾਰ ਫਿਰ ਫੁੱਲ ਔਨ ਐਕਸ਼ਨ ਅਵਤਾਰ ਵਿੱਚ ਨਜ਼ਰ ਆ ਰਹੇ ਨੇ ਅਤੇ ਚੌਹਾਨ ਦਾ ਕਿਰਦਾਰ ਨਿਭਾ ਰਹੇ ਨੇ। ਟੀਜ਼ਰ ਦੀ ਸ਼ੁਰੂਆਤ 2018 ਦੇ ਕਸ਼ਮੀਰ ਦੇ ਪੁਲਵਾਮਾ ਤੋਂ ਹੁੰਦੀ ਹੈ, ਜਿੱਥੇ ਪੱਥਰਬਾਜ਼ ਫੌਜ ਤੇ ਪੱਥਰਬਾਜ਼ੀ ਕਰ ਰਹੇ ਨੇ ਅਤੇ ਫੌਜ ਉਹਨਾਂ ਦਾ ਮੁਕਾਬਲਾ ਕਰ ਰਹੀ ਹੈ। ਚੌਹਾਨ ਅਗਲੇ ਸਾਲ ਯਾਨੀ 2027 ਵਿੱਚ 1 ਅਕਤੂਬਰ ਨੂੰ ਸਿਨੇਮਾ ਘਰਾਂ ਵਿੱਚ ਦਸਤਕ ਦੇਵੇਗੀ। ਸਾਊਥ ਦੇ ਦਿੱਗਜ ਕਲਾਕਾਰ ਰਜਨੀਕਾਂਤ ਦੀ ਅਪਕਮਿੰਗ ਫਿਲਮ ਜੇਲਰ 2 ਨੂੰ ਲੈ ਕੇ ਫੈਨਸ ਦੇ ਦਰਮਿਆਨ ਉਤਸ਼ਾਹ ਵਧਦਾ ਜਾ ਰਿਹਾ ਹੈ। ਖਬਰਾਂ ਦੇ ਮੁਤਾਬਿਕ ਬਾਲੀਵੁੱਡ ਸਟਾਰ ਰਿਤਿਕ ਰੋਸ਼ਨ ਨੇ ਰਜਨੀਕਾਂਤ ਦੀ ਇਸ ਫਿਲਮ ਵਿੱਚ ਆਪਣੇ ਖਾਸ ਕੈਮੀਓ ਰੋਲ ਦੀ ਸ਼ੂਟਿੰਗ ਪੂਰੀ ਕਰ ਲਈ ਹੈ। ਦੱਸਿਆ ਜਾ ਰਿਹਾ ਕਿ ਐਕਟਰ ਨੇ ਚੇਨਈ ਵਿੱਚ 2 ਦਿਨ ਦੀ ਸ਼ੂਟਿੰਗ ਸ਼ੈਡਿਊਲ ਵਿੱਚ ਆਪਣਾ ਹਿੱਸਾ ਪੂਰਾ ਕੀਤਾ ਹੈ। ਨੈਲਸਨ ਦਿਲੀਪ ਕੁਮਾਰ ਨੇ ਜੇਲਰ 2 ਵਿੱਚ ਰਿਤਿਕ ਰੋਸ਼ਨ ਦੇ ਲਈ ਇੱਕ ਬੇਹੱਦ ਹੀ ਸ਼ਾਨਦਾਰ ਕਿਰਦਾਰ ਤਿਆਰ ਕੀਤਾ ਹੈ। ਉਹਨਾਂ ਦਾ ਕੈਮੀਓ ਫਿਲਮ ਦੇ ਇੱਕ ਅਹਿਮ ਮੋੜ ਤੇ ਆਉਂਦਾ ਹੈ ਅਤੇ ਕਹਾਣੀ ਨੂੰ ਅੱਗੇ ਵਧਾਉਣ ਵਿੱਚ ਵੱਡੀ ਭੂਮਿਕਾ ਨਿਭਾਉਂਦਾ ਹੈ। ਬਾਲੀਵੁੱਡ ਦੇ 80 ਅਤੇ 90 ਦੇ ਦਹਾਕਿਆਂ ਦੀ ਫੇਮਸ ਅਦਾਕਾਰਾ ਨੀਲਮ ਕੋਠਾਰੀ ਨੇ ਪੁਰਾਣੇ ਦਿਨਾਂ ਨੂੰ ਯਾਦ ਕਰਦੇ ਹੋਇਆ ਫਿਲਮ ਇੰਡਸਟਰੀ ਦੇ ਉਸ ਦੌਰ ਨੂੰ ਬੇਹੱਦ ਖਾਸ ਦੱਸਿਆ। ਉਹਨਾਂ ਨੇ ਕਿਹਾ, 80 ਅਤੇ 90 ਦੇ ਦਹਾਕਿਆਂ ਵਿੱਚ ਫਿਲਮ ਸੈੱਟ ਤੇ ਏਅਰ ਕੰਡੀਸ਼ਨਰ, ਵੈਨਿਟੀ ਵੈਨ ਵਰਗੀਆਂ ਸਹੂਲਤਾਂ ਨਹੀਂ ਹੋਇਆ ਕਰਦੀਆਂ ਸਨ। ਮੇਕਅਪ ਰੂਮ ਵਿੱਚ 1 ਘੰਟੇ ਮੇਕਅਪ ਅਤੇ 1 ਘੰਟੇ ਹੇਅਰ ਸਟਾਈਲ ਬਣਾਉਣ ਵਿੱਚ ਲੱਗਦੇ ਸਨ, ਲੇਕਿਨ ਸੈੱਟ ਤੇ ਪਹੁੰਚਦੇ ਸਭ ਵਿਗੜ ਜਾਂਦਾ ਸੀ। ਨੀਲਮ ਕੋਠਾਰੀ ਨੇ ਕਿਹਾ ਹੈ, ਜੇਕਰ ਮੈਨੂੰ ਪੁੱਛਿਆ ਜਾਏ ਕਿ ਅੱਜ ਦੇ ਸੈੱਟ ਅਤੇ 80-90 ਦੇ ਦਹਾਕਿਆਂ ਦੇ ਸੈੱਟ ਵਿੱਚੋਂ ਕਿਸ ਨੂੰ ਚੁਣਾਂਗੀ ਤਾਂ ਬਿਨਾਂ ਸੋਚੇ ਸਮਝੇ ਉਸੇ ਪੁਰਾਣੇ ਦੌਰ ਨੂੰ ਹੀ ਚੁਣਾਂਗੀ। ਨੀਲਮ ਕੋਠਾਰੀ ਨੇ ਆਪਣੇ ਸਭ ਤੋਂ ਫੇਮਸ ਗਾਣੇ ਆਪਕੇ ਆ ਜਾਣੇ ਸੇ ਦਾ ਵੀ ਜ਼ਿਕਰ ਕੀਤਾ ਹੈ। 1987 ਵਿੱਚ ਰਿਲੀਜ਼ ਹੋਈ ਫਿਲਮ ਖੁਦਗਰਜ਼ ਦਾ ਇਹ ਗਾਣਾ ਸੀ। ਗੋਵਿੰਦਾ ਅਤੇ ਨੀਲਮ ਤੇ ਫਿਲਮਾਇਆ ਗਿਆ ਇਹ ਜੋਸ਼ੀਲਾ ਡਾਂਸ ਨੰਬਰ ਉਸ ਦੌਰ ਦੇ ਸਭ ਤੋਂ ਯਾਦਗਾਰ ਗਾਣਿਆਂ ਵਿੱਚ ਸ਼ਾਮਿਲ ਹੋ ਗਿਆ ਅਤੇ ਅੱਜ ਵੀ ਲੋਕਾਂ ਦੀ ਪਸੰਦ ਬਣਿਆ ਹੋਇਆ ਹੈ।

0: ਬਾਲੀਵੁੱਡ ਗੱਪਸ਼ਪ ਵਿੱਚ ਅੱਜ ਇੰਨਾ ਹੀ। ਅਗਲੇ ਹਫਤੇ ਫਿਰ ਹਾਜ਼ਰ ਹੋਵਾਂਗੇ ਹੋਰ ਬਾਲੀਵੁੱਡ ਦੀਆਂ ਤਾਜ਼ਾ ਖਬਰਾਂ ਲੈ ਕੇ। ਤਦ ਤੱਕ ਲਈ ਇਜਾਜ਼ਤ।
1: ਪਿਆਰੇ ਦੋਸਤੋ, ਅੱਜ ਦੇ SBS ਪੰਜਾਬੀ ਪ੍ਰੋਗਰਾਮ ਨੂੰ ਸਮੇਟਣ ਦਾ ਸਮਾਂ ਲਾਗੇ ਆ ਰਿਹਾ ਜੀ, ਪਰ ਕੁਛ ਹੋਰ ਸੁਨੇਹੇ ਆਏ ਹੋਏ ਆ ਜੋ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਂਗੀ। ਇਹ ਭੇਜਿਆ ਜੀ, ਪਹਿਲਾ ਸੁਨੇਹਾ ਇਕਬਾਲ ਸਿੰਘ ਜੀ ਅਤੇ ਜਸਵੀਰ ਕੌਰ ਜੀ ਨੇ ਸਿਡਨੀ ਤੋਂ ਹੀ, ਅਤੇ ਕਹਿ ਰਹੇ, ਜਸਮੀਤ ਕੌਰ, ਤੁਹਾਡੇ ਵੱਲੋਂ ਪੇਸ਼ ਕੀਤਾ ਜਾਂਦਾ ਇਹ ਪ੍ਰੋਗਰਾਮ ਬਹੁਤ ਰੌਚਕ ਅਤੇ ਜਾਣਕਾਰੀ ਭਰਪੂਰ ਹੁੰਦਾ ਹੈ। MP ਸਿੰਘ ਜੀ ਵੱਲੋਂ ਫੀਫਾ ਵਰਲਡ ਕੱਪ ਅਤੇ ਸਿਹਤ ਬਾਰੇ ਜਾਣਕਾਰੀ ਬਹੁਤ ਚੰਗੀ ਲੱਗੀ। ਬਹੁਤ ਸ਼ੁਕਰੀਆ ਇਕਬਾਲ ਸਿੰਘ ਜੀ ਅਤੇ ਜਸਵੀਰ ਕੌਰ ਜੀ ਕਿ ਤੁਸੀਂ ਸਾਨੂੰ ਲਾਈਵ ਸੁਣ ਰਹੇ ਹੋ ਅਤੇ ਪ੍ਰੋਗਰਾਮ ਦਾ ਆਨੰਦ ਵੀ ਮਾਣ ਰਹੇ ਹੋ। ਅਤੇ ਇਸ ਦੇ ਨਾਲ ਹੀ ਸਿਡਨੀ ਤੋਂ ਹੀ ਪਰਮਜੀਤ ਕੌਰ ਜੀ ਨੇ ਸੁਨੇਹਾ ਭੇਜਿਆ। ਉਹ ਕਹਿ ਰਹੇ, ਸਤਿ ਸ਼੍ਰੀ ਅਕਾਲ ਜਸਮੀਤ ਕੌਰ, ਅੱਜ ਦਾ ਪ੍ਰੋਗਰਾਮ ਬਹੁਤ ਵਧੀਆ, ਕੋਲੈਸਟਰੋਲ ਦੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ। ਬਹੁਤ ਸ਼ੁਕਰੀਆ ਪਰਮਜੀਤ ਜੀ, ਉਮੀਦ ਹੈ ਤੁਹਾਨੂੰ ਅੱਜ ਦਾ ਪ੍ਰੋਗਰਾਮ ਲਾਭਦਾਇਕ ਲੱਗਿਆ ਹੋਊਗਾ। ਅਤੇ ਜੇਕਰ ਦੁਬਾਰਾ ਸੁਣਨਾ ਚਾਹੋ ਤਾਂ ਰਾਤ ਨੂੰ 9 ਵਜੇ ਮੁੜ ਪ੍ਰਸਾਰਣ ਹੋਊਗਾ SBS 2 ਉੱਤੇ, ਤੁਸੀਂ ਉੱਥੇ ਵੀ ਸੁਣ ਸਕਦੇ ਹੋ। ਅਤੇ ਬਾਲੀਵੁੱਡ ਗੱਪਸ਼ਪ ਤੋਂ ਪਹਿਲਾਂ ਮੈਂ ਤਾਂ ਜ਼ਿਕਰ ਕੀਤਾ ਸੀ ਕਿ ਅਮਰਿੰਦਰ ਗਿੱਲ ਦਾ ਇਸ ਹਫ਼ਤੇ ਇੱਕ ਨਵਾਂ ਗੀਤ ਆਇਆ ਜੀ। ਗੀਤ ਦਾ ਨਾਮ ਆ ਕੌਫੀ, ਅਤੇ ਅਮਰਿੰਦਰ ਗਿੱਲ ਦੇ ਪ੍ਰਸ਼ੰਸਕਾਂ ਨੂੰ ਕਾਫ਼ੀ ਦੇਰ ਬਾਅਦ ਉਹਨਾਂ ਦੀ ਆਵਾਜ਼ ਸੁਣਾਈ ਦਿੱਤੀ ਆ। ਆਓ ਸੁਣਦੇ ਹਾਂ ਗੀਤ ਕੌਫੀ।

ਪਿਆਰੇ ਦੋਸਤੋ, ਅੱਜ ਦਾ ਪ੍ਰੋਗਰਾਮ ਜੇਕਰ ਤੁਸੀਂ ਲਾਈਵ ਸੁਣਿਆ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਹੱਸਦੇ ਰਹੋ, ਮੁਸਕਰਾਉਂਦੇ ਰਹੋ ਅਤੇ ਆਪਣੀ ਪ੍ਰਤੀਕਿਰਿਆ ਜ਼ਰੂਰ ਸਾਡੇ ਤੱਕ ਪਹੁੰਚਾਉਂਦੇ ਰਹੋ। ਮੈਨੂੰ ਜਸਮੀਤ ਕੌਰ ਨੂੰ ਦਿਓ ਇਜਾਜ਼ਤ, ਫਿਰ ਮਿਲਾਂਗੀ ਅਗਲੇ SBS ਪੰਜਾਬੀ ਦੇ ਪ੍ਰੋਗਰਾਮ ਦੇ ਵਿੱਚ। ਤੁਸੀਂ ਸੁਣੋ ਅੱਜ ਦੇ ਪ੍ਰੋਗਰਾਮ ਦਾ ਅਖੀਰਲਾ ਗੀਤ, ਜਿਸ ਨੂੰ ਗਾਇਆ ਜੀ ਨਿਰਵੈਰ ਪੰਨੂ ਨੇ। ਗੀਤ ਦਾ ਨਾਮ ਹੈ ਜੀ ਰਾਂਝਾ।